ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਸਮਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦੀ ਆਨੰਦ ਕਾਰਜ ਨੂੰ ਮੁੱਖ ਰੱਖਦੇ ਹੋਏ ਆਪਾਂ ਸਾਰ ਜਾਣੇ ਗੁਰੂ ਦਰਬਾਰ ਵਿੱਚ ਇਕੱਤਰ ਹੋਏ ਹਾਂ। ਬੇਨਤੀ ਹੈ ਕਿ ਲੜਕੀ ਨੂੰ ਵੀ ਗੁਰੂ ਦਰਬਾਰ ਵਿੱਚ ਲਿਆਂਦਾ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਦੀ ਜੋ ਰਸਮ ਹੈ ਉਸਨੂੰ ਆਪਾਂ ਆਰਾਮ ਕਰੀਏ। ਬੇਨਤੀ ਹੈ ਕਿ ਲੜਕੀ ਨੂੰ ਗੁਰੂ ਦਰਬਾਰ ਵਿੱਚ ਲਿਆਂਦਾ ਜਾਵੇ ਜੀ।

ਸੁਗੁਰੂ ਸਾਧ ਸੰਗਤ ਜੀ, ਹੁਣ ਸਤਿਗੁਰਾਂ ਚਰਨਾਂ ਕਮਲਾਂ ਵਿੱਚ ਛੋਟੀ ਅਰਦਾਸ ਹੋਵੇਗੀ ਆਨੰਦ ਕਾਰਜ ਅਮਤਾ ਵਾਸਤੇ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸੁਭਾਗ ਜੋੜੀ ਅਤੇ ਗੁਰਮੁਖ ਪਰਿਵਾਰ ਆਪ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਨੰਦ ਕਾਰਜ ਦੀ ਮਰਿਆਦਾ ਦੀ ਪ੍ਰਾਰੰਭਤਾ ਵਾਸਤੇ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋ ਮਰਿਆਦਾ ਹੈ ਉਹ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕਰਨੀ ਹੈ ਔਰ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਹੁਣ ਪੱਲੇ ਦੀ ਰਸਮ ਅਦਾ ਹੋਵੇਗੀ, ਜਿਸ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ। ਭਾਈ ਸਾਹਿਬ ਜੀ ਨਾਲ ਹੀ ਗੁਰਬਾਣੀ ਕੀਰਤਨ ਰਾਹੀਂ ਪੱਲੇ ਦਾ ਸ਼ਬਦ ਪੜਨਗੇ ਔਰ ਇਸ ਤੋਂ ਉਪਰੰਤ ਅਗਲੀ ਮਰਿਆਦਾ ਆਪ ਜੀ ਦੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਆਓ ਪੱਲੇ ਦੀ ਰਸਮ ਅਦਾ ਕਰੀਏ ਜੀ।

ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਨੂੰ ਬੇਨਤੀ ਹੈ, ਬੇਟੀ ਤ੍ਰਿਪਤ ਸਿਮਰਨ ਕੌਰ ਅਤੇ ਸਰਦਾਰ ਨਵਜੋਤ ਸਿੰਘ ਦੀ। ਹੁਣ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਚਾਰ ਲਾਵਾਂ ਦੇ ਪਾਠ ਹੋਣਗੇ, ਜਿਸ ਦੀ ਮਰਿਆਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੀ ਲਾਵ ਦਾ ਪਾਠ ਹੋਵੇਗਾ। ਪਹਿਲੀ ਲਾਵ ਦੇ ਪਾਠ ਦੀ ਸੰਪੂਰਨਤਾ ਦੀ ਨਿਸ਼ਾਨੀ ਹੈ ਕਿ ਅਖੀਰ 'ਤੇ ਨਾਨਕ ਸ਼ਬਦ ਆਵੇਗਾ। ਉਸ ਤੋਂ ਉਪਰੰਤ ਜਦੋਂ ਲਾਵ ਦੀ ਸਮਾਪਤੀ ਹੋਵੇਗੀ, ਭਾਈ ਸਾਹਿਬ ਜੀ ਹੁਣੀ ਗੁਰਬਾਣੀ ਕੀਰਤਨ ਉਸੇ ਪਹਿਲੀ ਲਾਵ ਦਾ ਆਰੰਭ ਕਰ ਦੇਣਗੇ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ, ਔਰ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਇਸ ਪਾਸਿਓਂ ਨਵਜੋਤ ਸਿੰਘ ਜੀ ਤੁਸੀਂ ਅੱਗੇ ਚੱਲਣਾ ਹੈ, ਔਰ ਨਾਲ ਹੀ ਭੈਣ ਜੀ ਹੁਣੀ ਆਪ ਜੀ ਦੇ ਪਿੱਛੇ ਸੰਗਤ ਕਰਨਗੇ। ਬੜੇ ਪਿਆਰ ਅਦਬ ਅਤੇ ਸਤਿਕਾਰ ਨਾਲ ਆਪ ਜੀ ਨੇ ਚਾਰ ਲਾਵਾਂ ਦੇ ਵਿੱਚੋਂ ਪਹਿਲੀ ਪਰਿਕਰਮਾ ਜਿਹੜੀ ਆਰੰਭ ਕਰਨੀ ਹੈ, ਉਹਦੇ ਵਿੱਚ ਆਪ ਜੀ ਜਦੋਂ ਪੂਰੀ ਪਰਿਕਰਮਾ ਕਰਕੇ ਸਤਿਗੁਰੂ ਜੀ ਦੇ ਸਨਮੁਖ ਆਓਗੇ, ਮੱਥਾ ਟੇਕ ਕੇ ਨਮਸਕਾਰ ਕਰਕੇ ਆਪ ਜੀ ਨੇ ਫਿਰ ਆਪਣੀ ਇਸੇ ਹੀ ਜਗ੍ਹਾ ਦੇ ਉੱਪਰ ਬੈਠ ਜਾਣਾ ਹੈ। ਇਹ ਕੋਸ਼ਿਸ਼ ਕਰਨੀ ਹੈ ਕਿ ਬੜੇ ਸਹਿਜ ਨਾਲ ਚੱਲਣਾ ਹੈ, ਅਤੇ ਜੋ ਕੀਰਤਨ ਹੋ ਰਿਹਾ ਹੈ ਧਿਆਨ ਉਹਦੇ ਵੱਲ ਰੱਖਣਾ ਹੈ, ਰਸਤੇ ਵਿੱਚ ਰੁਕਣਾ ਨਹੀਂ ਹੈ। ਕਿਤੇ ਵੀ ਕੋਈ ਗੱਲਬਾਤ ਆਪਸੀ ਜਿਹੜੀ ਹੈ ਉਹ ਸਾਂਝ ਨਹੀਂ ਕਰਨੀ, ਅਤੇ ਜੇ ਕਿਤੇ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਗੱਲ ਨਾਲ ਪਤਾ ਲੱਗੇ, ਆਪ ਜੀ ਤਾਬਿਆਂ ਵੱਲ ਵੇਖ ਸਕਦੇ ਹੋ, ਇੱਥੋਂ ਆਪ ਜੀ ਨੂੰ ਇਸ਼ਾਰਾ ਮਾਤਰ ਸਮਝਾਇਆ ਜਾ ਸਕਦਾ ਹੈ। ਆਪ ਜੀ ਨੇ ਬੜੇ ਪਿਆਰ ਨਾਲ ਹੁਣ ਸਤਿਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਲਾਵਾਂ ਦਾ ਜਿਹੜਾ ਪਾਠ ਹੈ ਉਹ ਸਰਵਣ ਕਰਨਾ ਹੈ। ਲਾਵਾਂ ਦਾ ਅਸਲ ਪ੍ਰਕਰਨ ਹੈ, ਆਪ ਜੀ ਨੇ ਸਤਿਗੁਰੂ ਜੀ ਤੋਂ ਕੁਰਬਾਨ ਜਾਣਾ ਹੈ, ਬਲਿਹਾਰ ਜਾਣਾ ਹੈ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਜੀ ਅੱਜ ਆਪ ਜੀ ਦੇ ਇਸ ਰਿਸ਼ਤੇ ਦੇ ਵਿੱਚ ਆਪ ਸ਼ਾਮਿਲ ਹੋਏ ਹਨ। ਸਤਿਗੁਰੂ ਦੀ ਕਿਰਪਾ ਕਰਨ ਆਓ ਆਰੰਭ ਤਾਂ ਕਰੀਏ ਜੀ। ਸਤਨਾਮ

ਸਤਿਗੁਰਾਂ ਦੀ ਕਿਰਪਾ ਮਹਿਰਾਮਤ ਸਦਕਾ ਪੂਰਨ ਗੁਰਮਰਿਆਦਾ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਬਣਾਈ ਰੱਖਣ, ਦਰੋਂ ਕੋਲੋਂ ਗੁਰਸਿੱਖੀ ਜੀਵਨ ਅਤੇ ਨਾਮ ਬਣੇ ਦਾਤਾ ਬਖਸ਼ਿਸ਼ ਕਰਨ ਜੀ।

समग्री तुमरे सूत्र तारी तुम ते होए सो तुमरी गात मित

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ।

ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਏ ਅਕਾਲ ਪੁਰਖਾਂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸਿਮਰਨ ਕੌਰ ਧਾਲੀਵਾਲ, ਸਪੁੱਤਰੀ ਸਰਦਾਰ ਮਿਲਖਾ ਸਿੰਘ ਧਾਲੀਵਾਲ, ਬੀਬੀ ਅਮਨਦੀਪ ਕੌਰ ਧਾਲੀਵਾਲ, ਬੇਟਾ ਨਵਜੋਤ ਸਿੰਘ, ਨੱਤ ਸਪੁੱਤਰ ਸਰਦਾਰ ਜਗਵੰਤ ਸਿੰਘ, ਨੱਤ ਬੀਬੀ ਨਰਿੰਦਰ ਕੌਰ, ਨੱਤ ਸਤਿਗੁਰੂ ਜੀ, ਉਹ ਸੁਭਾਗ ਜੋੜੀ ਦਾ ਆਨੰਦ ਕਾਰਜ ਆਪ ਜੀ ਦੀ ਦੱਸੀ ਹੋਈ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਚਾਰ ਲਾਵਾਂ ਦੇ ਪਾਠ ਹੋਏ, ਉਪਰੰਤ ਗੁਰਬਾਣੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ, ਵਿਚਾਰਨ, ਕੀਰਤਨ, ਜਸ ਕਰਨ ਦੀ ਦਾਤ ਬਖਸ਼ਣੀ, ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਿਸ਼ ਕਰਨੇ, ਸਤਿਗੁਰੂ ਆਪਣੇ ਦਰੋਂ ਘਰੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਨੀ, ਪਰਿਵਾਰਾਂ ਅੰਦਰ ਆਪਸੀ ਤਾਲਮੇਲ, ਆਪਸੀ ਪ੍ਰੇਮ ਇਤਫਾਕ, ਗੁਰਸਿੱਖੀ, ਸਿਦਕ ਭਰੋਸਾ, ਨਾਮ ਦੀਆਂ ਦਾਤਾਂ, ਬਾਣੀ ਬਾਣੇ ਦੀ ਦਾਤ ਬਖਸ਼ਿਸ਼ ਕਰਨੀ, ਬੇਅੰਤ ਸੰਗਤਾਂ ਪਰਿਵਾਰਕ ਰੂਪ ਵਿੱਚ ਹਾਜ਼ਰ ਹੋਈਆਂ ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ ਸਤਿਗੁਰੂ ਜੀ, ਉਹ ਆਨੰਦ ਕਾਰਜ ਦੀ ਸੰਪੂਰਨਤਾ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ।

ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਹੈ ਗ੍ਰਹਿਸਤ ਪ੍ਰਧਾਨ ਹੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਪੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਸਮੂਹ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਆਨੰਦ ਕਾਰਜ ਦੀ ਮਰਿਆਦਾ ਨੂੰ ਆਪਣੀ ਮਿਹਰ ਕਿਰਪਾਲਤਾ ਕਰਕੇ ਸੰਪੂਰਨ ਕਰਾਇਆ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਔਰ ਦੋਨਾਂ ਪਰਿਵਾਰਾਂ ਨੂੰ ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਤੋਂ ਸੁਭਾਗ ਜੋੜੀ ਬੀਬੀ ਤ੍ਰਿਪਤ ਸਿਮਰਨ ਕੌਰ ਧਾਲੀਵਾਲ ਅਤੇ ਸਰਦਾਰ ਨਵਜੋਤ ਸਿੰਘ ਨੱਤ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਤੋਂ ਜੋ ਮਰਿਆਦਾ ਹੈ, ਜੋ ਜੀਵਨ ਦੇ ਵਿੱਚ ਅਸੀਂ ਲਾਗੂ ਕਰਨ ਦਾ ਯਤਨ ਕਰਨਾ ਹੈ, ਉਹਨੂੰ ਸਮਝਣ ਦਾ ਯਤਨ ਕਰੀਏ। ਆਪ ਸੁਭਾਗ ਜੋੜੀ ਦਾ ਆਨੰਦ ਕਾਰਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਚਾਰ ਲਾਵਾਂ ਦੁਆਰਾ ਸੰਪੂਰਨ ਹੋਇਆ ਹੈ। ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਆਪ ਜੀ ਨੇ ਚਾਰ ਪਰਿਕਰਮਾ ਕੀਤੀਆਂ ਹਨ। ਚਾਰ ਪਰਿਕਰਮਾਵਾਂ ਦਾ ਅਰਥ, ਪਹਿਲਾ ਤਾਂ ਅਰਥ ਸਤਿਗੁਰੂ ਤੋਂ ਬਲਿਹਾਰ ਜਾਣਾ ਹੈ, ਸਤਿਗੁਰੂ ਤੋਂ ਕੁਰਬਾਨ ਜਾਣਾ ਹੈ। ਦੂਸਰਾ ਇਹ ਹੈ ਕਿ ਦੋਨਾਂ ਪਰਿਵਾਰਾਂ ਨੇ ਬੈਠ ਕੇ ਅੱਜ ਆਪ ਦੋਨਾਂ ਜੀਆਂ ਨੂੰ ਸਤਿਗੁਰੂ ਸਾਹਿਬ ਜੀ ਤੋਂ ਬਲਿਹਾਰ ਕਰਕੇ ਵਾਰ ਕਰਕੇ ਸਤਿਗੁਰੂ ਜੀ ਦੀ ਝੋਲੀ ਵਿੱਚ ਪਾ ਦਿੱਤਾ ਹੈ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਅੱਜ ਤੁਹਾਡੇ ਉੱਪਰ ਬਖਸ਼ਿਸ਼ ਕੀਤੀ, ਆਪਣੀ ਹਾਜ਼ਰੀ ਵਿੱਚ ਅੱਜ ਤੁਹਾਨੂੰ ਇੱਕ ਰਿਸ਼ਤਾ ਬਖਸ਼ਿਸ਼ ਕੀਤਾ ਜੋ ਪਤੀ ਅਤੇ ਪਤਨੀ ਦੇ ਰੂਪ ਦੇ ਵਿੱਚ ਹੈ। ਇੱਕ ਧਰਮ ਤੁਹਾਨੂੰ ਦਿੱਤਾ, ਉਹ ਹੈ ਗ੍ਰਹਿਸਥ ਧਰਮ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦੁਨੀਆਂ ਦੀਆਂ ਬੇਸ਼ੁਮਾਰ ਵਸਤੂਆਂ ਕੀਮਤੀ ਇਕੱਠੀਆਂ ਕਰ ਲਓ, ਪੱਥਰਾਂ ਵਿੱਚੋਂ ਸਭ ਤੋਂ ਕੀਮਤੀ ਪੱਥਰ ਹੀਰਾ ਮੰਨਿਆ ਜਾਂਦਾ, ਜਿਨ੍ਹਾਂ ਦੀਆਂ ਕਿਸਮਾਂ ਰਤਨ, ਜਵਾਹਰ ਅਤੇ ਮਾਣਿਕ ਆਦਿਕ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਪਾਣੀ ਦੇ ਸੋਮਿਆਂ ਵਿੱਚੋਂ ਸਭ ਤੋਂ ਉੱਤਮ ਸੋਮਾ ਸਮੁੰਦਰ ਮੰਨਿਆ ਜਾਂਦਾ, ਪਹਾੜਾਂ ਵਿੱਚੋਂ ਸੁਮੇਰ ਪਰਬਤ ਉੱਤਮ ਹੈ, ਪੰਛੀਆਂ ਵਿੱਚੋਂ ਹੰਸ ਉੱਤਮ ਹੈ, ਧਾਤਾਂ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ। ਇਸੇ ਤਰੀਕੇ ਨਾਲ ਬਿਰਖਾਂ ਦੇ ਵਿੱਚੋਂ, ਰੁੱਖਾਂ ਦੇ ਵਿੱਚੋਂ ਜਿਹੜਾ ਹੈ ਉਹ ਚੰਦਨ ਦਾ ਬੂਟਾ ਬੜਾ ਉੱਤਮ ਹੈ। ਜੰਗਲ ਦੇ ਜੀਵਾਂ ਵਿੱਚੋਂ, ਸਾਰੇ ਪਸ਼ੂਆਂ ਵਿੱਚੋਂ ਸ਼ੇਰ ਸਭ ਤੋਂ ਉੱਤਮ ਹੈ, ਰਾਗਾਂ ਵਿੱਚੋਂ ਸ੍ਰੀ ਰਾਗ ਸਭ ਤੋਂ ਉੱਤਮ ਹੈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਗਿਆਨਾਂ ਵਿੱਚੋਂ ਗਿਆਨ ਅਤੇ ਧਿਆਨਾਂ ਵਿੱਚੋਂ ਧਿਆਨ ਸਭ ਤੋਂ ਉੱਤਮ ਗੁਰੂ ਦਾ ਹੈ। ਪਰ ਸਭ ਤੋਂ ਉੱਤਮ ਜੇ ਧਰਮ ਦੀ ਗੱਲ ਕਰੀਏ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਹਿਸਥ ਪ੍ਰਧਾਨ ਹੈ। ਸਾਰੇ ਧਰਮਾਂ ਵਿੱਚੋਂ ਗ੍ਰਹਿਸਥ ਦੀ ਪ੍ਰਧਾਨਤਾ ਹੈ ਅਤੇ ਗ੍ਰਹਿਸਥ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਜਿਸ ਦਿਨ ਸਤਿਗੁਰੂ ਸਾਹਿਬ ਜੀ ਦੀਆਂ ਇਹ ਪੰਕਤੀਆਂ ਤੁਹਾਡੇ 'ਤੇ ਲਾਗੂ ਹੋ ਗਈਆਂ, ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਜਿੱਦਣ ਅੰਦਰ ਜੀ ਜੋਤ ਇੱਕ ਨਿਰੰਕਾਰ ਵਾਲੇ ਪਾਸੇ ਸਮਰਪਿਤ ਹੋ ਗਈ, ਤੁਹਾਡੀ ਸੋਚ, ਤੁਹਾਡੀ ਵਿਚਾਰ ਇੱਕ ਨਿਰੰਕਾਰੀ ਹੋ ਗਈ, ਬ੍ਰਹਿਮੰਡੀ ਸੋਚ ਹੋ ਗਈ, ਜਿਹਦੇ ਕਾਰਨ ਤੁਹਾਡੇ ਸਰੀਰ ਤੇ ਦੋ ਹੋਣਗੇ ਪਰ ਤੁਹਾਡੀ ਟੇਕ, ਤੁਹਾਡਾ ਭਰੋਸਾ ਅਤੇ ਤੁਹਾਡੀ ਇਕਾਗਰਤਾ ਕੇਵਲ ਇੱਕ ਅਕਾਲ ਪੁਰਖ ਵਾਲੇ ਪਾਸੇ ਹੋਏ। ਉਸ ਤੋਂ ਉਪਰੰਤ ਆਪ ਜੀ ਦੋਨਾਂ ਦੀਆਂ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਣੀ ਹੈ ਕਿ ਮਹਾਰਾਜ ਜੀ ਤੁਹਾਨੂੰ ਦੋਵਾਂ ਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ। ਦੋਨਾਂ ਜਾਣਿਆਂ ਨੇ, ਸਰਦਾਰ ਨਵਜੋਤ ਸਿੰਘ ਦੀ ਅਤੇ ਤ੍ਰਿਪਤ ਸਿਮਰਨ ਕੌਰ ਦੀ, ਨਿਤਨੇਮ ਜਪਜੀ ਸਾਹਿਬ ਜੇ ਆਪ ਜੀ ਕਰ ਦਿਓ ਤਾਂ ਲਾਹੇਵੰਦ ਹੈ। ਆਪ ਜੀ ਨੇ ਜਪਜੀ ਸਾਹਿਬ ਤੋਂ ਸ਼ੁਰੂਆਤ ਕਰਕੇ ਨਿਤਨੇਮ ਪੰਜ ਬਾਣੀਆਂ ਦਾ ਸਵੇਰੇ ਔਰ ਦੋ ਬਾਣੀਆਂ ਦਾ ਸ਼ਾਮ ਜ਼ਰੂਰ ਜਿਹੜਾ ਹੈ ਸੰਪੂਰਨ ਕਰਨਾ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਇੱਕ ਸਮੇਂ ਗੁਰਦੁਆਰਾ ਸਾਹਿਬ ਜ਼ਰੂਰ ਨਮਸਕਾਰ ਕਰਨੀ ਹੈ ਦਿਨ ਦੇ ਵਿੱਚ। ਉਸ ਤੋਂ ਉਪਰੰਤ ਆਪ ਜੀ ਨੇ ਦੋਨਾਂ ਦੀਆਂ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਣੀ ਕਿ ਮਹਾਰਾਜ ਸਾਨੂੰ ਖੰਡੇ ਬਾਟੇ ਦੀ ਪੌਲ ਦੀ ਦਾਤ ਬਖਸ਼ਿਸ਼ ਕਰਨ, ਅੰਮ੍ਰਿਤਧਾਰੀ ਹੋਣਾ ਹੈ, ਗੁਰੂ ਵਾਲੇ ਬਣਨਾ ਹੈ ਔਰ ਆਪਣੀ ਸਿੱਖ ਪੰਥ ਦੀ ਮਰਿਆਦਾ ਨੂੰ ਜਿਹੜਾ ਹੈ ਔਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਤੁਸੀਂ ਅਪਣਾਇਆ ਹੈ। ਅਤੇ ਸਤਿਗੁਰੂ ਸਾਹਿਬ ਜੀ ਦਾ ਓਟ ਆਸਰਾ ਹਰ ਦੁੱਖ ਵੇਲੇ ਹਰ ਸੁੱਖ ਵੇਲੇ ਰੱਖਣਾ ਹੈ। ਦੁੱਖ ਵੇਲੇ ਅਰਦਾਸ ਅਤੇ ਸੁੱਖ ਵੇਲੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਸ਼ੁਕਰਾਨੇ ਵਜੋਂ ਝੁਕਣਾ ਹੈ। ਆਪਣੇ ਮਾਤਾ ਪਿਤਾ ਦਾ ਦੋਨਾਂ ਜੀਆਂ ਨੇ ਸਤਿਕਾਰ ਕਰਨਾ, ਆਪਣੇ ਸਹੁਰੇ ਪਰਿਵਾਰ ਦਾ ਸਤਿਕਾਰ ਕਰਨਾ, ਦੋਨਾਂ ਜੀਆਂ ਨੇ ਇੱਕ ਦੂਸਰੇ ਦਾ ਸਨਮਾਨ ਅਤੇ ਅਦਬ ਰੱਖਣਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਦੋਨਾਂ ਜੀਆਂ ਨੂੰ ਸਤਿਗੁਰੂ ਜੀ ਦੇ ਦਰ ਤੋਂ ਗੁਰਸਿੱਖੀ, ਸਿਦਕ ਅਤੇ ਭਰੋਸਾ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਦੀ ਆਪ ਕਿਰਪਾ ਕਰਨ। ਆਓ ਹੁਣ ਅਗਲਾ ਜੋ ਸਮਾਗਮ ਦਾ ਵੀਰਵਾ ਹੈ, ਭਾਈ ਪ੍ਰਿਤਪਾਲ ਸਿੰਘ ਜੀ ਆਪ ਜੀ ਦੇ ਸਨਮੁੱਖ ਸਾਰਾ ਵੀਰਵਾ ਦੱਸਣਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸਿੰਘ ਜੀ, ਉਹ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਂ ਵਾਕ ਅਨੁਸਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਧਾਲੀਵਾਲ ਪਰਿਵਾਰ ਅਤੇ ਨੱਤ ਪਰਿਵਾਰ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ ਸਤਿਗੁਰਾਂ ਨੇ। ਗੁਰਮੁਖ ਪਰਿਵਾਰ ਸਰਦਾਰ ਮਿਲਖਾ ਸਿੰਘ ਜੀ ਧਾਲੀਵਾਲ, ਬੀਬੀ ਅਮਨਦੀਪ ਕੌਰ ਜੀ ਧਾਲੀਵਾਲ, ਤਿਨ੍ਹਾਂ ਦੀ ਬੇਟੀ ਬੱਚੀ ਤ੍ਰਿਪਤ ਸਿਮਰਨ ਕੌਰ ਧਾਲੀਵਾਲ, ਦੂਸਰਾ ਸੇਵਕ ਪਰਿਵਾਰ ਸਰਦਾਰ ਜਗਵੰਤ ਸਿੰਘ ਜੀ ਨੱਤ, ਬੀਬੀ ਨਰਿੰਦਰ ਕੌਰ ਜੀ ਨੱਤ, ਤਿਨ੍ਹਾਂ ਦਾ ਬੇਟਾ ਕਾਕਾ ਨਵਜੋਤ ਸਿੰਘ ਜੀ ਨੱਤ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਨਵਜੋਤ ਸਿੰਘ ਨੱਤ ਅਤੇ ਬੱਚੀ ਤ੍ਰਿਪਤ ਸਿਮਰਨ ਕੌਰ ਧਾਲੀਵਾਲ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸੁਦਾਸ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਦੋਵਾਂ ਪਰਿਵਾਰਾਂ ਨੂੰ, ਧਾਲੀਵਾਲ ਪਰਿਵਾਰ ਅਤੇ ਨੱਤ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸੱਚੇ ਪਾਤਸ਼ਾਹ ਇਸ ਜੋੜੀ ਦੇ ਸੀਸ 'ਤੇ ਆਪਣਾ ਮਿਹਰਾਂ ਪ੍ਰਿਆਥ ਰੱਖਣ। ਗੁਰਸਿੱਖੀ ਜੀਵਨ, ਗੁਰੂ ਘਰ ਦੀ ਸੇਵਾ, ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮਿਹਰਾਂ ਪ੍ਰਿਆਥ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਮੈਂ ਨੱਤ ਪਰਿਵਾਰ ਵੱਲੋਂ ਅਤੇ ਧਾਲੀਵਾਲ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੋ ਪਰਿਵਾਰਾਂ ਵੱਲੋਂ ਹੁਕਮ ਹੋਇਆ ਹੈ ਕਿ ਕਾਕਾ ਨਵਜੋਤ ਸਿੰਘ ਨੱਤ ਪਰਿਵਾਰ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ ਜੋਕੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਇਹਨਾਂ ਤੋਂ ਬਾਅਦ ਧਾਲੀਵਾਲ ਪਰਿਵਾਰ ਵੱਲੋਂ ਸਰਦਾਰ ਵਿਜੇਪਾਲ ਸਿੰਘ ਜੀ, ਉਸ ਤੋਂ ਬਾਅਦ ਸਰਦਾਰ ਨਰਿੰਦਰਪਾਲ ਸਿੰਘ ਜੀ ਜੋ ਕਿ ਮੈਰਿਜ ਸੈਲੀਬ੍ਰੇਟ ਨੇ, ਉਹ ਆਪਣੇ ਵਿਚਾਰਾਂ ਦੇ ਨਾਲ ਨਿਹਾਰ ਕਰਨਗੇ ਆਪ ਸੰਗਤਾਂ ਨੂੰ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ ਆਈਆਂ ਹੋਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੰਗਤੀ ਰੂਪ ਦੇ ਵਿੱਚ ਇਸ ਸੁਭਾਗਮਈ ਮੌਕੇ 'ਤੇ, ਖੁਸ਼ੀਆਂ ਦੇ ਮੌਕੇ 'ਤੇ ਆਏ ਸਾਰੇ ਸਾਕ ਸੰਬੰਧੀ, ਦੋਹਾਂ ਪਰਿਵਾਰਾਂ ਦੇ ਸਹਿਯੋਗੀ, ਮਿੱਤਰ ਪ੍ਰੇਮੀ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਬੇਟਾ ਨਵਜੋਤ ਸਿੰਘ ਅਤੇ ਬੇਟੀ ਤ੍ਰਿਪਤ ਸਿਮਰਨ ਕੌਰ ਦਾ ਸ਼ੁਭ ਆਨੰਦ ਕਾਰਜ ਪੂਰਨ ਗੁਰਮਰਿਆਦਾ ਨਾਲ ਸਤਿਗੁਰਾਂ ਦੀ ਬਖਸ਼ਿਸ਼ ਨਾਲ ਸੰਪੂਰਨ ਹੋਇਆ। ਮੈਂ ਬੇਟਾ ਨਵਜੋਤ ਅਤੇ ਬੇਟੀ ਸਿਮਰਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਨਾਲ ਹੀ ਦੋਵਾਂ ਪਰਿਵਾਰ, ਨੱਤ ਪਰਿਵਾਰ, ਧਾਲੀਵਾਲ ਪਰਿਵਾਰ ਅਤੇ ਇਹਨਾਂ ਦਾ ਨਾਨਕਾ ਪਰਿਵਾਰ, ਮੰਡ ਪਰਿਵਾਰ ਅਤੇ ਗਿੱਲ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈ। ਸਤਿਗੁਰ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਹੈ ਕਿ ਜਿੱਥੇ ਇਹ ਦੋਨੋਂ ਸਿਡਨੀ ਦੇ ਵੈੱਲ ਅਟੈਬਲਿਸ਼ਡ ਨਾਮਵਰ ਪਰਿਵਾਰ ਨੇ, ਇਹਨਾਂ ਨੇ ਆਪਣੀਆਂ ਮਿਹਨਤਾਂ ਕਰਕੇ ਦੋਨੋਂ ਬੱਚੇ ਪੜ੍ਹੇ ਲਿਖੇ, ਸੂਝਵਾਨ, ਵੈੱਲ ਅਟੈਬਲਿਸ਼ਡ ਆਪਣੀਆਂ ਲਾਈਫਸ ਦੇ ਵਿੱਚ ਨੇ ਅਤੇ ਅੱਜ ਤੁਸੀਂ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਅਤੇ ਵੀ ਆਰ ਪ੍ਰਾਊਡ ਆਫ ਯੂ। ਅਤੇ ਗੁਰੂ ਮਹਾਰਾਜ ਆਪ ਜੀ ਨੂੰ ਕਿਰਪਾ ਕਰਕੇ ਖੁਸ਼ੀਆਂ ਬਖਸ਼ਦੇ ਰਹਿਣ ਅਤੇ ਨਾਲ ਦੇ ਨਾਲ ਤੁਹਾਡੇ ਆਪਣੇ ਪ੍ਰੋਫੈਸ਼ਨਲ ਆਪਣੀ ਪਰਸਨਲ ਲਾਈਫ ਅਤੇ ਕਮਿਊਨਿਟੀ ਦੀ ਸੇਵਾ ਦੇ ਵਿੱਚ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ। ਅੱਜ ਨਵਜੋਤ ਸਿੰਘ ਤੇਰੇ ਸਵਰਗੀ ਦਾਦਾ ਜੀ ਅਤੇ ਦਾਦੀ ਜੀ ਸਰਦਾਰ ਮਨਮੀਤ ਸਿੰਘ ਅਤੇ ਸਰਦਾਰਨੀ ਅਮਰਜੀਤ ਕੌਰ ਅਤੇ ਸਵਰਗੀ ਨਾਨਾ ਅਤੇ ਨਾਨੀ ਜੀ ਸਰਦਾਰ ਮਲਕੀਤ ਸਿੰਘ ਅਤੇ ਸਰਦਾਰਨੀ ਸੁਰਜੀਤ ਕੌਰ, ਅੱਜ ਆਪਾਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਯਾਦ ਕਰਦੇ ਹੋਏ ਉਹਨਾਂ ਦੀਆਂ ਬਲੈਸਿੰਗਸ ਅਤੇ ਆਸ਼ੀਰਵਾਦ ਲੈ ਰਹੇ ਹਾਂ। ਅਤੇ ਇਸ ਦੇ ਨਾਲ ਹੀ ਦੋਨਾਂ ਪਰਿਵਾਰਾਂ ਵੱਲੋਂ ਜਿੰਨੇ ਵੀ ਸੰਗਤੀ ਰੂਪ ਦੇ ਵਿੱਚ ਹਾਜ਼ਰ ਨੇ ਆਪ ਜੀ ਨੂੰ ਸਭ ਵੱਲੋਂ ਬਹੁਤ ਬਹੁਤ ਵਧਾਈਆਂ। ਜਿੱਦਾਂ ਭਾਈ ਸਾਹਿਬ ਜੀ ਨੇ ਦੱਸਿਆ, ਕੁਛ ਇੰਸਟਰਕਸ਼ਨਸ ਦਿੱਤੀਆਂ ਬੇਟਾ ਤੁਹਾਨੂੰ ਦੋਨਾਂ ਨੂੰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ। ਸਭ ਤੋਂ ਪਹਿਲਾਂ ਤਾਂ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਅਤੇ ਗੁਰੂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਜਸਵਿੰਦਰ ਸਿੰਘ ਨਾਂ ਦੇ ਵੀ ਬਹੁਤ ਧੰਨਵਾਦੀ ਹਾਂ। ਆਪਾਂ ਇਹੀ ਕੋਸ਼ਿਸ਼ ਕਰਨੀ ਆ ਵੀ ਜਿੱਥੇ ਵੀ ਆਪਾਂ ਦੁਨੀਆਂ ਦੇ ਵਿੱਚ ਵਿਚਰੀਏ ਤੁਸੀਂ ਪ੍ਰੋਫੈਸ਼ਨਲ ਹੋ, ਗੁਰੂ ਘਰ ਨਾਲ ਜੁੜੇ ਰਹਿਣਾ ਅਤੇ ਛੋਟੇ ਛੋਟੇ ਕਦਮ ਕਰਕੇ ਆਪਾਂ ਸਿੱਖੀ ਦੇ ਨਾਲ ਜੁੜੇ ਰਹਿਣਾ ਅਤੇ ਮਹਾਰਾਜ ਨੂੰ ਇਹੀ ਬੇਨਤੀ ਕਰਨੀ ਹੈ। ਅਤੇ ਉਸ ਦੇ ਨਾਲ ਨਾਲ ਕਮਿਊਨਿਟੀ 'ਚ ਵਿਚਰਦਿਆਂ ਆਪਣੀ ਕੌਮ ਦੀ ਸੇਵਾ ਕਰਨੀ ਹੈ। ਯੂ ਆਰ ਬਹੁਤ ਵੈਲ ਐਜੂਕੇਟਿਡ, ਯੂ ਆਰ ਫਿਊਚਰ ਆਫ ਦਾ ਕਮਿਊਨਿਟੀ, ਅਤੇ ਜਿੱਥੇ ਵੀ ਤੁਸੀਂ ਰਹੋ ਤੁਹਾਡਾ ਗੁਰੂ ਘਰ ਦੇ ਨਾਲ ਲਗਾ ਸਿੱਖ ਕੌਮ ਦੀ ਤਰੱਕੀ ਹੈ। ਜਿੱਥੇ ਧਾਲੀਵਾਲ ਪਰਿਵਾਰ ਦਾ ਸੰਬੰਧ ਆ, ਦੇ ਆਰ ਵੈਲ ਅਟੈਬਲਿਸ਼ਡ, ਉਹਨਾਂ ਨੇ ਤੁਹਾਨੂੰ ਰੇਜ਼ ਕੀਤਾ, ਬੇਟੀ ਸਿਮਰਨ ਨੂੰ ਪੜ੍ਹਾਇਆ, ਦੂਜੇ ਬੇਟੇ ਨੂੰ ਤੁਹਾਡੇ ਬ੍ਰਦਰ ਨੂੰ ਡਾਕਟਰ ਬਣਾਇਆ, ਇੱਦਾਂ ਸਰਦਾਰ ਜਗਵੰਤ ਸਿੰਘ ਉਹਨਾਂ ਨੇ ਦੋਨੋਂ ਬੱਚਿਆਂ ਨੂੰ ਯੂਨੀਵਰਸਿਟੀ ਪੜ੍ਹਾ ਕੇ ਵੈਲ ਅਟੈਬਲਿਸ਼ਡ ਪ੍ਰੋਫੈਸ਼ਨਲ, ਅਤੇ ਗਾਂ ਰਮਨੀਕ ਸਿੰਘ ਦਾ ਪਰਿਵਾਰ, ਸਰਦਾਰ ਜਸਵਿੰਦਰ ਸਿੰਘ ਦਾ ਪਰਿਵਾਰ ਉਹਨਾਂ ਨਾਲ ਮੇਲ ਜੋਲ ਹੋਇਆ, ਅਤੇ ਦੋਨਾਂ ਪਰਿਵਾਰਾਂ ਦਾ ਇਸ ਗੁਰੂ ਘਰ ਨਾਲ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨਾਲ ਬਹੁਤ ਵੱਡਾ ਸੰਬੰਧ ਅਤੇ ਸੇਵਾ। ਭਾਅ ਜੀ ਜਗਵੰਤ ਸਿੰਘ ਜਿੱਥੇ ਬੋਰਡ ਦੇ ਵਿੱਚ ਰਹਿ ਕੇ ਉਹਨਾਂ ਨੇ ਵਾਈਸ ਚੇਅਰਮੈਨ ਵਜੋਂ ਸੇਵਾ ਵੀ ਕੀਤੀ ਆ, ਅਤੇ ਇਹ ਜੇ ਇੱਦਾਂ ਹੀ ਸਰਦਾਰ ਮਿਲਖਾ ਸਿੰਘ ਜੀ ਧਾਲੀਵਾਲ ਅਤੇ ਸਾਰਾ ਪਰਿਵਾਰ ਇਸ ਗੁਰੂ ਘਰ ਨਾਲ ਜੁੜਿਆ, ਮੋਢੇ ਨਾਲ ਮੋਢਾ ਜੋੜ ਕੇ ਅੱਜ ਆਪਾਂ ਜਿਸ ਸਥਾਨ 'ਤੇ ਖੜ੍ਹੇ ਹਾਂ ਉਹਨੂੰ ਅਟੈਬਲਿਸ਼ ਕਰਨ 'ਚ ਇਹਨਾਂ ਦਾ ਵੀ ਵੱਡਾ ਰੋਲ ਹੈ। ਅਤੇ ਇਹ ਜ਼ਿੰਮੇਵਾਰੀ ਬੇਟਾ ਸਿਮਰਨ ਅਤੇ ਨਵਜੋਤ ਤੁਹਾਡੇ 'ਤੇ ਵੀ ਅਗਾਂਹ ਨੂੰ ਆ ਜਾਂਦੀ ਹੈ। ਆਓ ਪਰਮਾਤਮਾ ਅੱਗੇ ਸੰਗਤੀ ਰੂਪ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ ਪਹੁੰਚੇ ਨੇ, ਦੋਸਤ ਮਿੱਤਰ ਪਹੁੰਚੇ ਨੇ, ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਪਰਮਾਤਮਾ ਤੁਹਾਨੂੰ ਖੁਸ਼ੀਆਂ, ਬਹੁਤ ਲੰਬਾ ਖੁਸ਼ੀਆਂ ਭਰਾ ਸਾਥ ਬਖਸ਼ੇ, ਖੁਸ਼ੀਆਂ ਭਰਾ ਜੀਵਨ ਬਖਸ਼ੇ, ਲੰਮੇ ਸਮੇਂ ਤੱਕ ਤੁਸੀਂ ਇਹ ਖੁਸ਼ੀਆਂ ਦਾ, ਆਪਣੇ ਗ੍ਰਹਿਸਥੀ ਜੀਵਨ ਦਾ ਆਨੰਦ ਮਾਣੋ। ਅਤੇ ਦੋਨੋਂ ਪਰਿਵਾਰ, ਨੱਤ ਪਰਿਵਾਰ ਅਤੇ ਧਾਲੀ ਪਰਿਵਾਰ ਵੱਲ ਨੂੰ ਤੁਹਾਡੇ ਵੱਲੋਂ ਹਮੇਸ਼ਾ ਖੁਸ਼ੀਆਂ ਦੀਆਂ ਹਵਾਵਾਂ ਹੀ ਠੰਡਕਾਂ ਪਹੁੰਚਣ। ਜਿੱਥੇ ਵੀ ਤੁਸੀਂ ਰਹੋ ਖੁਸ਼ ਰਹੋ, ਆਪਣੇ ਆਪ ਨੂੰ ਅਟੈਬਲਿਸ਼ ਕਰੋ ਅਤੇ ਖੁਸ਼ ਹੋ ਕੇ ਰਹਿਣਾ। ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ ਅਤੇ ਮਹਾਰਾਜ ਤੋਂ ਹੀ ਆਪਾਂ ਹਮੇਸ਼ਾ ਉਸ ਵਕਤ ਅਰਦਾਸ ਕਰਨੀ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨੀ ਲੱਗਣਾ। ਅਤੇ ਇਹਨਾਂ ਹੀ ਸ਼ਬਦਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਸ਼ੀਸ਼ਾ ਮੰਗਦੇ ਹੋਏ ਮੈਂ ਖਿਮਾ ਦਾ ਜਾ ਚੁੱਕਾਂ। ਇੱਕ ਵਾਰ ਫੇਰ ਸਾਰੇ ਪਹੁੰਚੇ ਪਰਿਵਾਰ ਦੇ ਸੱਦੇ 'ਤੇ, ਦੋਸਤ ਮਿੱਤਰ ਸਾਖ ਸੰਬੰਧੀ ਦੋਨਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਵਧਾਈਆਂ। ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਬੱਚਿਆਂ ਨੂੰ ਖੁਸ਼ੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਜੀ ਚਾਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ। ਅਤੇ ਹੁਣ ਧਾਲੀਵਾਲ ਪਰਿਵਾਰ ਵੱਲੋਂ ਸਰਦਾਰ ਵਿਜੇਪਾਲ ਸਿੰਘ ਜੀ, ਉਹ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਸਰਦਾਰ ਨਰਿੰਦਰਪਾਲ ਸਿੰਘ ਜੀ, ਉਹ ਵੀ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਸਰਵਰ ਕਾਇਨਾਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧਾਰੀਵਾਲ ਪਰਿਵਾਰ ਅਤੇ ਨੱਥ ਪਰਿਵਾਰ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਇਸ ਖੁਸ਼ੀਆਂ ਭਰੇ ਮੌਕੇ ਦੇ ਉੱਤੇ। ਮੇਰੀ ਤਬੀਅਤ ਕੁਛ ਰਾਸ ਤਾਂ ਨਹੀਂ ਸੀ, ਪਰ ਸਿਮਰਨ ਦੀਆਂ ਬਚਪਨ ਦੀਆਂ ਕਈ ਯਾਦਾਂ, ਸਾਡੇ ਬੱਚਿਆਂ ਨਾਲ ਖੇਡਣਾ, ਧਾਰੀਵਾਲ ਪਰਿਵਾਰ ਮਿਲਖਾ ਸਿੰਘ ਹੋਣਾ ਦਾ ਪਿਆਰ ਮੈਨੂੰ ਇੱਥੇ ਤੱਕ ਖਿੱਚ ਕੇ ਲੈ ਆਇਆ। ਮੈਂ ਕੋਈ ਲੰਮਾ ਚੌੜਾ ਲੈਕਚਰ ਕਰਨ ਵਾਸਤੇ ਨਹੀਂ ਆਇਆ, ਮੈਂ ਸਿਰਫ ਇੱਕ ਆਪਣੀ ਹਾਜ਼ਰੀ ਲਾਉਣ ਵਾਸਤੇ ਆਇਆ ਹਾਂ। ਮੈਂ ਇੱਥੇ ਇੱਕ ਅਰਦਾਸ ਦੇ ਰੂਪ 'ਚ ਖੜ੍ਹਾ, ਇੱਕ ਅਸੀਸ ਦੇ ਰੂਪ ਦੇ ਵਿੱਚ ਖੜ੍ਹਾ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੰਗਤ ਰੂਪ ਦੇ ਵਿੱਚ ਇੱਕ ਬੇਨਤੀ ਕਰਨ ਲੱਗਾ ਕਿ ਕੁਛ ਪਲ ਲਈ ਆਪਾਂ ਸਾਰੇ ਜਣੇ ਅਰਦਾਸ ਦੇ ਰੂਪ ਵਿੱਚ ਜੁੜ ਕੇ, ਅਸੀਸ ਦੇ ਰੂਪ ਵਿੱਚ ਜੁੜ ਕੇ ਅਰਦਾਸ ਕਰੀਏ, ਇਹ ਅਸੀਸ ਦਈਏ ਕਿ ਨਵਜੋਤ ਅਤੇ ਸਿਮਰਨ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਗੁਰੂ ਮਹਾਰਾਜ ਇਹਨਾਂ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਹਮੇਸ਼ਾ ਨਿਵਾਜ਼ਦੇ ਰਹਿਣ, ਇਹਨਾਂ ਦੇ ਜੀਵਨ ਜੋ ਹੈ ਉਹ ਖੁਸ਼ੀਆਂ ਖੇੜਿਆਂ ਭਰਿਆ ਪ੍ਰਤੀਤ ਹੋਵੇ। ਫਿਰ ਜੋ ਵੀ ਸੰਗਤਾਂ ਅੱਜ ਇਸ ਖੁਸ਼ੀਆਂ ਭਰੇ ਮੌਕੇ 'ਤੇ ਬੱਚਿਆਂ ਨੂੰ ਅਸੀਸ ਦੇਣ ਵਾਸਤੇ, ਬੱਚਿਆਂ ਲਈ ਭਵਿੱਖਤ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਲੈ ਕੇ ਹਾਜ਼ਰ ਹੋਏ ਹਨ, ਧਾਰੀਵਾਲ ਪਰਿਵਾਰ ਵੱਲੋਂ, ਸਾਡੇ ਸਾਰਿਆਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਕਿਉਂਕਿ ਵਕਤ ਬੜਾ ਕੀਮਤੀ ਚੀਜ਼ ਹੈ, ਬੱਚਿਆਂ ਨੂੰ ਸਮਝਾਉਣਾ ਜਾਂ ਸਿੱਖਿਆ ਦੇਣੀ, ਉਹ ਵਕਤ ਹੁਣ ਗੁਜ਼ਰ ਗਏ ਹਨ। ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਹੈ, ਉਂਝ ਭਵਾਂ ਘੰਟਿਆਂ ਬੱਧੀ ਬੋਲ ਲਈਏ, ਜੋ ਲਾਵਾਂ ਦਾ ਪਾਠ ਬੱਚਿਆਂ ਨੇ ਸਰਵਣ ਕੀਤਾ ਹੈ, ਇਹ ਲਾਵਾਂ ਦਾ ਪਾਠ ਜਿੱਥੇ ਪਰਮਾਤਮਾ ਅਤੇ ਜੀਵ ਰੂਪੀ ਬੰਦੇ ਦੇ ਸੰਬੰਧਾਂ ਦੀ ਗੱਲ ਹੈ, ਉੱਥੇ ਇਸ ਦੇ ਵਿੱਚ ਇੱਕ ਮੁਕੰਮਲ ਇਸਤਰੀ ਅਨੁਭਵ ਹੈ। ਅਤੇ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਸ ਇਸਤਰੀ ਅਨੁਭਵ ਨੂੰ ਮੁੱਖ ਰੱਖ ਕੇ ਕਿਸੇ ਵੀ ਇਸਤਰੀ ਨੇ, ਕਿਸੇ ਵੀ ਬੱਚੀ ਨੇ ਆਪਣਾ ਵਿਆਹਤਾ ਜੀਵਨ ਆਰੰਭ ਕਰਨਾ ਹੈ। ਇਹ ਜੋ ਇਸਤਰੀ ਅਨੁਭਵ ਹੈ, ਇਹ ਅਨੁਭਵ ਹੀ ਜਿੰਨਾ ਵੱਡਾ ਹੋਵੇਗਾ, ਜਿੰਨੀ ਇਹ ਪ੍ਰਤੀਤੀ ਵੱਡੀ ਹੋਵੇਗੀ, ਉਨਾ ਹੀ ਜੀਵਨ ਵਧੀਆ ਹੋਵੇਗਾ। ਇਸ ਕਰਕੇ ਇਸਤਰੀ ਅਨੁਭਵ ਨੂੰ ਆਪਣੇ ਅੰਦਰ ਵਸਾ ਕੇ ਆਪਣੀ ਰਹਿੰਦੀ ਜ਼ਿੰਦਗੀ, ਭਵਿੱਖ ਦੀ ਜ਼ਿੰਦਗੀ ਨੂੰ ਗੁਜ਼ਾਰਨਾ ਹੈ। ਸੋ ਦੁਨੀਆ, ਇੱਕ ਹੋਰ ਛੋਟੀ ਜਿਹੀ ਗੱਲ ਤੁਹਾਡੇ ਸਾਰਿਆਂ ਵਾਸਤੇ ਮੈਂ ਕਰਕੇ ਫਿਰ ਮੈਂ ਖੇਮਾ ਦਾ ਜਾਚਕ ਹੋਵਾਂਗਾ ਕਿ ਦੁਨੀਆ ਭਰ ਦੀਆਂ ਜਿੰਨੀਆਂ ਵੀ ਹੁਣ ਤੱਕ ਦੀਆਂ ਸਕ੍ਰਿਪਚਰ ਹਨ, ਉਹਨਾਂ ਦੇ ਵਿੱਚ ਕਿਸੇ ਵਿੱਚ ਵੀ ਇਸਤਰੀ ਅਨੁਭਵ ਨਹੀਂ ਸ਼ਾਮਿਲ ਕੀਤਾ ਗਿਆ। ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਇਸਤਰੀ ਅਨੁਭਵ ਹੈ। ਇੱਥੋਂ ਤੱਕ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਪਰਮਾਤਮਾ ਨੂੰ ਪਾਉਣਾ ਆ ਤਾਂ ਇਸਤਰੀ ਬਣ ਜਾ। ਇਸਤਰੀ ਬਣ ਤੋਂ ਭਾਵ ਇਹ ਨਹੀਂ ਕਿ ਗੁੱਤ ਕਰ ਲੈ ਜਾਂ ਕੰਨਾਂ 'ਚ ਬਾਲੀਆਂ ਪਾ ਲੈ। ਇਸਤਰੀ ਬਣ ਤੋਂ ਭਾਵ ਹੈ ਕਿ ਜੋ ਦੋ ਚੀਜ਼ਾਂ ਪਰਮਾਤਮਾ ਨੇ ਔਰਤ ਨੂੰ ਗਿਫਟ ਕੀਤੀਆਂ ਆ, ਜੋ ਬਾਈ ਵਰਥ ਹੀ ਉਹਦੇ ਕੋਲ ਹੁੰਦੀਆਂ, ਪਹਿਲੇ ਨੰਬਰ 'ਤੇ ਹੈ ਮਦਰਹੁੱਡ, ਦੂਸਰੇ ਨੰਬਰ ਹੈ ਪਰਸੈਪਸ਼ਨ ਵਿੱਚ ਜਾ ਕੇ ਸੁਸੈਪਟੀਬਿਲਟੀ, ਗ੍ਰਹਿਣ ਕਰਨ ਦੀ ਸ਼ਕਤੀ। ਇਹ ਦੋ ਚੀਜ਼ਾਂ, ਗੁਰੂ ਸਾਹਿਬ ਦਾ ਕਹਿਣਾ ਮਤਲਬ ਇਹ ਆ ਕਿ ਇਸਤਰੀ ਬਣ ਜਾ, ਭਾਵ ਜਿਹੋ ਜਿਹੀ ਸੁਸੈਪਟੀਬਿਲਟੀ ਵੂਮੈਨ ਕੋਲ ਹੈ, ਉਹੋ ਜਿਹੀ ਸੁਸੈਪਟੀਬਿਲਟੀ ਆਪਣੇ ਅੰਦਰ ਪੈਦਾ ਕਰ ਲੈ, ਤੂੰ ਪਰਮਾਤਮਾ ਨੂੰ ਪਾ ਲਵੇਂਗਾ। ਸੋ ਇਹ ਜੋ ਇਸਤਰੀ ਅਨੁਭਵ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ, ਇਹ ਓਨਲੀ ਇੱਕੋ ਹੀ ਇੱਕ ਸਕ੍ਰਿਪਚਰ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬਾਂ ਨੇ ਸ਼ਾਮਿਲ ਕੀਤਾ। ਸੋ ਲਾਵਾਂ ਇਸਤਰੀ ਅਨੁਭਵ ਦਾ ਮੁਕੰਮਲ ਰੂਪ ਹੈ। ਸੋ ਇਸ ਅਨੁਭਵ ਨੂੰ ਲੈ ਕੇ ਇਸਤਰੀ ਨੇ, ਇੱਕ ਬੱਚੀ ਨੇ ਆਪਣਾ ਜੀਵਨ ਸ਼ੁਰੂ ਕਰਨਾ ਹੈ, ਅਤੇ ਉਸ ਅਨੁਭਵ ਨੇ ਹੀ, ਉਹਦੀ ਪ੍ਰਤੀਤੀ ਨੇ ਹੀ, ਉਹਦੀ ਵਿਸ਼ਾਲਤਾ ਨੇ ਹੀ ਉਹਨਾਂ ਦੇ ਭਵਿੱਖ ਜੀਵਨ ਨੂੰ ਤੈਅ ਕਰਨਾ ਹੈ, ਉਹਦੇ ਹਸਬੈਂਡ ਦਾ ਰਿਸਪੋਂਸ ਕਿਹੋ ਜਿਹਾ ਹੋਵੇਗਾ, ਉਹਦਾ ਪਰਿਵਾਰ ਕਿਹੋ ਜਿਹਾ ਹੋਵੇਗਾ। ਸੋ ਇਸ ਕਰਕੇ ਮੈਂ ਇੱਕ ਹੋਰ ਬੇਨਤੀ ਛੋਟੀ ਜਿਹੀ ਕਰਕੇ ਕਿ ਭਾਈ ਜੇ ਕਦੀ ਜ਼ਿੰਦਗੀ ਦੇ ਵਿੱਚ ਅਣਬਣਾਂ ਹੁੰਦੀਆਂ ਰਹਿੰਦੀਆਂ, ਪਰਿਵਾਰਾਂ ਦੇ ਵਿੱਚ ਜੇ ਕਿਤੇ ਮਨ ਮੁਟਾਵ ਹੋਵੇ ਨਾ, ਤਾਂ ਲਾਵਾਂ ਦਾ ਪਾਠ ਕਰ ਲਿਆ ਕਰੋ, ਠੀਕ ਹੋ ਜਾਂਦਾ ਸਾਰਾ ਕੁਛ। ਸੋ ਇੱਦਾਂ ਕਹਿੰਦਾ ਹੋਇਆ ਅਖੀਰ ਦੇ ਵਿੱਚ ਅਗੇ ਅਗੇਨ ਮੈਂ ਧਾਰੀਵਾਲ ਪਰਿਵਾਰ, ਨੱਥ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੋਇਆ ਅਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਵਿਜੇਪਾਲ ਸਿੰਘ ਜੀ ਹੋਣਾ ਦਾ। ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਸਰਦਾਰ ਨਰਿੰਦਰਪਾਲ ਸਿੰਘ ਜੀ, ਜੋ ਕਿ ਮੈਰਿਜ ਸੈਲੀਬ੍ਰੇਟ ਵੀ ਨੇ, ਉਹ ਆਪਣੇ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਬੱਚੇ ਬੱਚੇ ਦੇ ਮਾਤਾ ਪਿਤਾ ਜੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨਗੇ। ਨਾਲ ਹੀ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਵੀ ਤਿਆਰ ਹੈ। ਆਪ ਜੀ ਨੇ ਬਾਕੀ ਦੀ ਜੀ ਰਸਮ ਹੈ, ਬਾਕੀ ਦੀ ਮਰਿਆਦਾ ਲੰਗਰ ਹਾਲ ਦੇ ਵਿੱਚ ਜਾ ਕੇ ਨਿਭਾਉਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਬੈਠੀ ਮਾਏ ਭਾਈ ਸਾਰੀ ਸਾਧ ਸੰਗਤ ਜੀਓ, ਮੇਰੀ ਹਾਜ਼ਰੀ ਪ੍ਰਵਾਨ ਕਰੋ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਾਰੇ ਜੁੜੇ ਹਾਂ ਆਪਣੇ ਸਮਾਜਿਕ ਫਰਜ਼ ਨਿਭਾਉਣ ਦੇ ਲਈ। ਬੇਟੀ ਤ੍ਰਿਪਤ ਸਿਮਰਨ ਕੌਰ ਅਤੇ ਬੇਟਾ ਨਵਜੋਤ ਸਿੰਘ ਨੱਥ, ਇਹਨਾਂ ਦੋਵਾਂ ਦੇ ਵਿਆਹ ਦੇ ਆਨੰਦ ਕਾਰਜ ਦੀ ਰਸਮ ਦੇ ਵਿੱਚ ਸ਼ਾਮਿਲ ਹੋਏ ਹਾਂ। ਆਨੰਦ ਕਾਰਜ ਪੂਰਾ ਹੋਇਆ ਜਿਹੜਾ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ, ਜੋ ਸਾਡੀ ਸਮਾਜਿਕ ਰੀਤ ਰਿਵਾਜ਼ ਹੈ, ਸਾਡੀ ਸਮਾਜਿਕ ਕਹਿ ਲਓ ਕਿ ਫਰਜ਼ ਹੈ। ਉਸ ਤੋਂ ਬਾਅਦ ਸਾਡਾ ਜਿਹੜਾ ਹੈ ਲੀਗਲ ਫਰਜ਼ ਹੁੰਦਾ ਹੈ ਕਿ ਅਸੀਂ ਇਸ ਨੂੰ ਜਿਹੜੀ ਬਾਹਰ ਦਾ ਸਮਾਜ ਹੈ ਜਾਂ ਸਾਡਾ ਲੋਕਲ ਜਿਹੜੀ ਗਵਰਨਮੈਂਟ ਰੂਲਸ ਨੇ ਉਹਦੇ ਅਕੋਰਡਿੰਗਲੀ ਇਹਨੂੰ ਰਜਿਸਟਰ ਕਰਨਾ। ਫੋਰ ਦੋਜ਼ ਪਰਪਜ਼ਿਸ ਆਈ ਐਮ ਹੇਅਰ, ਮਾਈ ਨੇਮ ਇਜ਼ ਨਰਿੰਦਰਪਾਲ ਸਿੰਘ, ਆਈ ਐਮ ਦਾ ਮੈਰਿਜ ਸੈਲੀਬ੍ਰੈਂਟ ਫੋਰ ਟੂਡੇਜ਼ ਸੈਰੇਮਨੀ। The power vested in me by Commonwealth of Australia, I declare Tript Simran Kaur Taliwal and Navjot Singh Nath as a wedded couple, lawfully wedded couple. Bahut bahut mubarakam, please don't clap. Just from your heart, give congratulations to the couple. This is, sorry, the decorum of our Guru Granth Sahib. So I congratulate again beta Trip Simran Kaur Taliwal and Navjot Singh Nath after signing the paper, which we have already done little bit part is left. After that you are legally wedded couple. So now onward you have to think like one, not me, just as one. Remember that anything you do as a couple, any actions you do as a couple. As we, Pai Sahib was explaining Lama da Paath, Vijaypal Singh also explained Lama da Paath. There are four stages of creating a successful, happy family life. There are four stages. Just remember, both of you, first of all, you need to recognize your duties as a family person, as a wife, as a husband, as a partner. You need to fulfill all your duties truthfully, clean-heartedly, without any bias. This is the base of your happy life. Recognize your duties, fulfill your duties, clean-hearted, without any bias, without thinking it's only for me. It's for all of us, both of you, as a family. You need to remember that. Third thing, whatever action you do, you accept what you did. This is the first step to learn. Mistakes always happen in life. Without mistakes, you can't fulfill anything. And then, once you have owned what you have done, your actions, fourth stage is the best stage. Then after that, you analyze what you have done and plan for the future. These are the four stages, four lama, jis tarah si sochya. So another last thing for a happy life, pyar. Love is always one-sided. Love is only one-sided without any expectations. Partners love each other without any expectation. That's it. If you can embrace that thinking that your life will be always happy. Mere valon te sare jude the sake sambandhiyan valon friends valon bahut bahut vadhaiyan saadi parmatma ke hi asis ardas tusi hamesha hasde vasde raho khush raho ਇਹ ਖੇੜੇ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਬਣੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਵਿਲ ਰਿਕੁਐਸਟ ਆਲ ਦ ਫਰੈਂਡਸ ਐਂਡ ਫੈਮਿਲੀ ਮੈਂਬਰਸ ਟੂ ਪ੍ਰੋਸੀਡ ਡਾਊਨ ਸਟੇਅਰਸ ਫੋਰ ਲੰਚ। ਵੀ ਹੈਵ ਟੂ ਸਾਈਨ ਸਮ ਪੇਪਰਸ, ਵੀ ਵਿਲ ਡੂ ਇਟ ਇਨ ਦ ਬੈਕ ਆਫ ਦ ਰੂਮ ਐਂਡ ਵੀ ਵਿਲ ਰਿਕੁਐਸਟ ਐਵਰੀ ਵਨ ਟੂ ਪ੍ਰੋਸੀਡ ਡਾਊਨ ਸਟੇਅਰਸ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਗੀਆਂ ਨੂੰ ਕਹਿਣ ਗਈ ਹੋਣੀ ਓਨ ਕਰਨਾ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਸਿਮਰਨ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਤੇ ਆਲਾ
1: ਨਾਨਕ ਜਨ ਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿੰਨ ਸਤ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ

0: ਸੰਗਾਰੇ
1: ਹਰ ਕਾ ਨਾਮ ਤਤਕਾਲ ਉਧਾਰੇ
0: ਇੱਕ ਜੋ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਬਿਸਰਾਮ
0: ਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੇ ਸੰਗ
0: ਮਾਰ ਕੇ ਗਣ ਜਾਏ ਨਕੋਸਾ
1: ਹਰ ਕਾ ਨਾਮ।

0: महादात पीसर जीव
1: अगन माए होमत प्राण
0: कनक आसव परम

0: ਨਾਮ ਜਪਤ ਗਤ ਪਾਹੇ।
1: ਚਾਰ ਪਦਾਰਥ ਮਨ ਕਾਮਨਾ ਤੀਰਥ ਦੇ ਛੁਟੈ,
0: ਗਰਭ ਗਵਾਨ ਮਨ ਦੇ ਹੁਕੇ।
1: ਸੋਚ ਕਰੈ ਦਿਨ ਅਸਰ।

0: ਵਰਜੋ ਬਨ ਭੋਜਨ ਸੁਖ ਸੂਦ
1: ਵਿਆਹ ਉੱਪਰ ਸਾਖ ਸੈਨ
0: ਮੁਖ ਪਿਆਓ ਬੈਠ ਕੋ ਦੈਨ
1: ਨਿਰਗੁਣ ਗੁਣ ਕਛੂ ਨਾ ਪੂਜੈ
0: ਬਖਸ ਲਿਓ ਤੋ ਨਾਨਕ ਸੀਜੈ
1: ਜੈ ਪ੍ਰਸਾਦ ਤਾਰ ਉੱਪਰ ਸੁਖ ਬਸੈ
0: ਸੁਤ ਪ੍ਰਾਤ ਮੀਤ ਬੰਤਾ ਸੰਗ ਹੱਸੇ
1: ਜੈ ਪ੍ਰਸਾਦ ਪੀਵਹ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ

0: ਸਿਉਂ ਰੰਗਰਾਵੇ
1: ਉਹ ਪਿੰਛਿਓ ਮਨ ਪਛਤਾਵੇ
0: ਜੋ ਦਿਸੇ ਸੋ ਚਾਲਨ ਹਾਰ
1: ਲਟਿਓ ਤੇ ਅੰਧਕਾਰ
0: ਲਾਓ ਸਿਉਂ ਜੋ ਲਾਵੇ ਨੇ
1: ਤਾਕੋ ਹੱਥ ਨਾ ਆਵੇ ਕੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਹਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਤਨ ਕੁਟੁੰਬ ਸਵਾਇਆ ਮਿਥਿਆ ਰਾਜਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋਹ ਮੋਹ ਅਭਿਮਾਨ
1: ਮਿਥਿਆ ਆਪ ਸੁਪਰ ਕਰਤ ਗਮਾਨ
0: ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਵਰਨ ਪਰ ਨਿੰਦਾ ਸੁਨੇ ਹੈ
1: ਮਿਥਿਆ ਆਸ ਪਰ ਦਰਬ ਕੋ ਹਿਰੇ
0: ਮਿਥਿਆ ਨੇਤਰ ਪੇਖਤ ਪਰਤਿਯ ਰੁਪਾਦ
1: ਮਿਥਿਆ ਰਸਨਾ ਭੋਜਨ ਅਨੁਸਵਾਦ
0: ਮਿਥਿਆ ਚਰਨ ਪਰ ਵਿਕਾਰ ਕੋ ਤਾਵੇ
1: ਮਿਥਿਆ ਮਨ ਪਰ ਲੋਭ ਲਵਾਵੇ
0: ਮਿਥਿਆ ਤਨ ਨਹੀਂ ਪਰ

0: ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ
1: ਤਿਸ ਠਾਕੁਰ ਕੋ ਰਖ ਮਨ ਮਾਏ
0: ਪ੍ਰਸ਼ਾਦ ਸੁਗੰਧਤ ਤਨ ਲਾਵੇ
1: ਤਿਸ ਕੋ ਸਿਮਰ ਪਰੰਗਤ ਪਾਵੇ
0: ਜੇ ਪ੍ਰਸ਼ਾਦ ਵਸੇ ਸੁਖ ਮੰਦਰ
1: ਤਿਸੇ ਧਿਆਏ ਸਦਾ ਮਨੇ ਅੰਦਰ
0: ਜੇ ਪ੍ਰਸ਼ਾਦ ਗ੍ਰਹਿ ਸੰਗ ਸੁਖ ਵਸਨਾ
1: ਆਠ ਵੈ ਸਿਮਰੋ ਤਿਸ ਰਸਨਾ
0: ਜੇ ਪ੍ਰਸ਼ਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਏ ਧਿਆਵਨ ਜੋਗ
0: ਜੇ ਪ੍ਰਸ਼ਾਦ ਪਾਠ ਪਟੰਬਰ ਹੰਡਾਵੇ
1: ਤਿਸੇ ਧਿਆ ਕਤੇ ਉਲ ਲਾਵੇ
0: ਜੇ ਪ੍ਰਸ਼ਾਦ ਸੁਖ ਸੇ ਜਿਸ ਹੋਈ ਜੇ
1: ਮਨ ਆਠ ਪੈ ਤਿਸ ਕਾ ਜਸ ਕਵੀਜੇ
0: ਜੇ ਪ੍ਰਸ਼ਾਦ ਤੋ ਸਭ ਕੋ ਮਾਨੇ
1: ਮੁਕਤਾ ਕੋ ਜਸ ਰਸਨ ਮਕਾਨੇ
0: ਜੇ ਪ੍ਰਸ਼ਾਦ ਤੇਰੋ ਰਹਿਤਾ ਧਰਮ
1: ਮਨ

0: ਪ੍ਰਸ਼ਾਦਿ ਰਹੁ ਨ ਰਹਤ
1: ਮਨ ਸੁਖ ਪਾਵੇ ਹਰ ਜਸ ਕਹਿਤ
0: ਜੇ ਪ੍ਰਸ਼ਾਦਿ ਰ ਸਗਲ ਸਦਰ ਟਾਕੇ
1: ਮਨ ਸਾਨੀ ਪਰ ਠਾਕਰ ਪ੍ਰਟਾਕੇ
0: ਜੇ ਪ੍ਰਸ਼ਾਦਿ ਤੁਸਕੋ ਨਾ ਪਹੁੰਚੇ
1: ਮਨ ਸਾਰ ਸਾਰ ਸਿਮਰੋ ਪ੍ਰਭੂ ਚੇ
0: ਜੇ ਪ੍ਰਸ਼ਾਦਿ ਪਾਈ ਦੁਰਲਭ ਦੇ
1: ਨਾਨਕ ਤਾਂ ਕੀ ਭਗਤ ਕਰੇ
0: ਜੇ ਪ੍ਰਸ਼ਾਦਿ ਭੁਖਨ ਪੈਰੀ ਜੇ
1: ਮਨ ਤੇ ਸਿਮਰ ਤੋ ਆਸ ਕੀਜੇ
0: ਜੇ ਪ੍ਰਸ਼ਾਦਿ ਅਸਵ ਹਸਤ ਅਸਵਾਰੀ
1: ਮਨ ਤੇ ਪ੍ਰਭੂ ਕੋ ਗੁਣਾ ਅਨੁਸਾਰੀ
0: ਜੇ ਪ੍ਰਸ਼ਾਦਿ ਬਾਗ ਮਿਲਕ ਤਨਾ
1: ਰਾਗ ਪੁਰੇ ਪ੍ਰਭ ਆਪਣੇ ਮਨਾ
0: ਤੇਰੀ ਮਨ ਬੰਤ ਬਣਾਈ
1: ਉਠ ਬੈਠ ਸਤ ਹੈ ਤਿਆਈ
0: ਇਸੇ ਤਿਆਏ ਜੋ ਏਕ ਅਲਖੇ
1: ਇਹਾ ਹੋ ਨਾਨਕ ਤੇਰੀ ਰਖੇ
0: ਪ੍ਰਸ਼ਾਦ ਕਰੇ ਪੁਨ ਬਹੁ ਦਾਨ
1: ਮਨ ਆਠ ਪੈਰ ਕਾ ਤਿਸਕਾ ਧਿਆਨ
0: ਜੇ ਪ੍ਰਸ਼ਾਦ ਤੋ ਚਾਰ ਬਿਹਾਰੀ
1: ਇਸ ਪ੍ਰਭ ਕੋ ਸਾਥ ਸਾਥ ਚਾਰੀ
0: ਜੇ ਪ੍ਰਸ਼ਾਦ ਤੇਰਾ ਸੁੰਦਰ ਰੂਪ
1: ਸੋ ਪਰ ਸਿਮਰੋ ਸਦਾ ਅਨੂਪ
0: ਜੇ ਪ੍ਰਸ਼ਾਦ ਤੇਰੀ ਨੀਕੀ ਜਾਤ
1: ਸੋ ਪਰ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸ਼ਾਦ ਤੇਰੀ ਪਤ ਰਹੇ
1: ਗੁਰ ਪ੍ਰਸਾਦ ਨਾਨਕ ਜਸ ਕਹੇ
0: ਜੇ ਪ੍ਰਸ਼ਾਦ ਸੁਨੇ ਕਰਨ ਨਾਦ
1: ਜੇ ਪ੍ਰਸ਼ਾਦ ਪੇਖੇ ਵਿਸਮਾਦ
0: ਜੇ ਪ੍ਰਸ਼ਾਦ ਬੋਲੇ ਅਮਿਤ ਰਸਨਾ
1: ਜੈ ਪ੍ਰਸ਼ਾਦ ਸੁਸਹਿ ਜੇ ਵਸਨਾ
0: ਜੇ ਪ੍ਰਸ਼ਾਦ ਹਸਤ ਕਰ ਚਲੇ
1: ਜੈ ਪ੍ਰਸ਼ਾਦ ਸੰਪੂਰਨ ਫਿਲੇ
0: ਜੇ ਪ੍ਰਸ਼ਾਦ ਪਰਮ ਗਤ ਪਾਵੇ
1: ਜੈ ਪ੍ਰਸ਼ਾਦ ਸੁਸਹਿ ਸਮਾਵੇ
0: ਐਸਾ ਪ੍ਰਭੂ ਤਿਆਗ ਅਬਰਕਤ ਲਾਗੋ
1: ਗੁਰ ਪ੍ਰਸ਼ਾਦ ਨਾਨਕ ਮਨ ਜਾਗੋ
0: ਜੇ ਪ੍ਰਸ਼ਾਦ ਤੂੰ ਪ੍ਰਗਟ ਸੰਸਾਰ
1: ਤਿਸ ਪ੍ਰਭ ਕੋ ਮੂਲ ਮਨ ਅਨੁਸਾਰ
0: ਜੇ ਪ੍ਰਸ਼ਾਦ ਤੇਰਾ ਪ੍ਰਤਾਪ
1: ਪ੍ਰੇਮਨ ਮੂਰਤਾਂ ਕੋ ਜਾਪ
0: ਜੇ ਪ੍ਰਸ਼ਾਦ ਤੇਰੇ ਕਾਰਜ ਪੂਰੇ
1: ਤਿਸੇ ਜਾਨਮਨ ਸਦਾ ਹਜੂਰੇ
0: ਜੇ ਪ੍ਰਸ਼ਾਦ ਤੂੰ ਪਾਵੇ ਸਾਚ
1: ਪ੍ਰੇਮਨ ਮੇਰੇ ਤਾਂ ਸਿਰਾਚ
0: ਜੇ ਪ੍ਰਸ਼ਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੇ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਓ
0: ਰੱਬ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਕਾਸ
0: ਰੱਬ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਸਰਵ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੂ ਨਾ ਕਿਨੂ ਲਾ

0: ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਤਿਨ ਕੋ ਮਿਲਿਓ ਪ੍ਰਭ ਅਵਿਨਾਸ
1: ਕਈ ਕੋਟ ਮੰਗੈ ਸਤ ਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੈ ਆਪ ਸੋ ਪ੍ਰਸਾਦ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਔਰ ਖੰਡ
0: ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗਤ ਕਿਨੋ ਵਿਸਥਾਰ
1: ਕਈ ਬਾਰ ਪਸਰਿਓ ਪਸਾਰ
0: ਸਦਾ ਸਦਾ।

0: ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਰਤਕ ਕੀ ਲੋਤਾ
1: ਸੰਤ ਕੇ ਦੁਖੀ ਕੇ ਜੜ ਕੁਛ ਨਾਏ
0: ਆਪਣੇ ਬੀਜ ਆਪੇ ਹੀ ਖਾਏ
1: ਸੰਤ ਕੇ ਦੁਖੀ ਕੇ ਅਵਨ ਰੱਖਣ ਹਾਰ
0: ਨਾਨਕ ਸੰਤ ਪਾਵੇ ਤਾ ਲੈ ਵਾਰ
1: ਸੰਤ ਕਾ ਦੁਖੀ ਉਂਬਲ ਲਾਈਏ
0: ਜੋ ਜਲ ਪੀਉਣ ਮਛਲੀ ਤੜਪਾਏ।

ਤਾਪਸ ਮਾਇਆ ਸੋਧਤ ਸੋਧਤ ਸੋਧਤ ਸੋਧਤ ਸੀਜਿਆ ਸੋਧਤ ਸੋਧਤ ਸੀਜਿਆ ਗੁਰ ਪ੍ਰਸ਼ਾਦ ਸਭ ਬੁਝਿਆ ਜਬ ਦੇਖੋ ਤਬ ਸਭ

0: ਨਾਨਕ ਜੁਗਤ ਰਾਇ ਥਾਪੇ ਥਾਪ ਤਾਰੇ ਤਾਰੇ ਹੋ ਬ੍ਰਹਿਮੰਡ ਆਪ ਜਪਾਏ ਤਾਂ ਨਾਨਕ ਜਾਪ ਸਗਲ ਸੰਸਾਰ ਉਦਰੇ ਤਿਨ ਮੰਤ
1: ਸੇਵਕ ਸਗਲ ਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੈ ਲੈ ਕਿਰਪਾਲ
0: ਗੁਰ ਕਾ ਸ਼ਬਦ ਜਪੇ ਨਿਹਾਲ
1: ਕੀ ਸੇਵਾ ਕੋ ਸੋਈ ਲਾਗੈ
0: ਜਿਸ ਨੂੰ ਕਿਰਪਾ ਕਰੇ
1: ਬੜਭਾਗੇ ਨਾਮ ਜਪਤ ਪਾਵੇ ਵਿਸਰਾਮ।

0: ਧਿਆਨ ਮੈਂ ਮਾਰਗ ਪਾਵੇ
1: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਤਿਨ ਸੰਤਨ ਕੀ ਪਾਛੋ ਧੂਰ
1: ਨਾਨਕ ਕੀ ਆਲੋਚਾ ਪੂਰ
0: ਮਨ ਮੂਰਖ ਕਾਇ ਬਿਲ ਲਾਈਏ
1: ਪੁਰਬ ਲਿਖੇ ਕਾ ਲਿਖਿਆ ਪਾਈਏ
0: ਦੁਖ ਸੁਖ ਪ੍ਰਭ ਦੇ ਮਨਹਾਰ
1: ਅਵਰ ਤਿਆਗ ਤੂੰ ਤਿਸੇ ਚਿਤਾਰ
0: ਜੋ ਕਿਛ ਕਰੇ ਸੋਈ ਸੁਖ ਮਾਨ
1: ਪੂਲਾ ਕਾਇ ਫਿਰੇ ਅਜਾਨ
0: ਕੌਣ ਵਸਤ ਆਈ ਤੇਰੇ ਸੰਗ
1: ਲਭ ਤੇਰੇ ਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਏ
1: ਨਾਨਕ ਪਾਸੇ ਤੀ ਕਰ ਜਾਏ
0: ਜਿਸ ਵੱਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਦਾਜੇ ਬਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤ

0: ਸਤ ਬਲਿਹਾਰੇ,
1: ਚਰਨ ਸਾਧ ਕੇ ਧੋਏ ਧੋਏ ਪੀਓ,
0: ਆਪ ਸਾਧ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸ਼ਨਾਨ,
0: ਸਾਧ ਉੱਪਰ ਜਾਈਏ ਕੁਰਬਾਨ,
1: ਸਾਧ ਸੇਵਾ ਵਡ ਭਾਗੀ ਪਾਈਏ,
0: ਸਾਧ ਸੰਗਰ ਕੀਰਤਨ ਗਾਈਏ,
1: ਅਗਨ ਅਨਕ ਵਿਘਨ ਤੇ ਸਾਧੂ ਰਾਖੇ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
1: ਓਟ ਗਈ ਸੰਤੇ ਦਰਿਆ,
0: ਸਰਬ ਸੁਖ ਨਾਨਕ ਤੇ ਪਾਇਆ,
1: ਮ੍ਰਿਤਕ ਕੋ ਜਵਾਲਣ ਹਾਰ,
0: ਭੁੱਖੇ ਕੋ ਦੇਵਤ ਆਧਾਰ,
1: ਸਰਬਨ ਦਾਨ ਜਾ ਕੀ ਦ੍ਰਿਸ਼ਟੀ ਮਾਏ,
0: ਪੁਰਬ ਲਿਖੇ ਕਲ ਨਾ ਪਾਏ,
1: ਸਭ ਕੁਛ ਸਦਾ ਸਦਾ ਦਿਨ ਰਹਿਣੀ,
0: ਸਭ ਤੇ ਉੱਚ ਨਿਰਮਲੇ ਕਰਨੀ,
1: ਕਰ ਕਿਰਪਾ ਜਿਸ ਕੋ

0: ਨਾਮ ਕੇ ਸੰਗ ਉਤਰੇ ਸੁਣ ਸਰਵਣ
1: ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸੱਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਸਤ ਸੱਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਨੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ

0: ਸੁਖ
1: ਬੰਧਨ ਕਾਟੈ,
0: ਗੁਰ ਕਾ ਸਿੱਖ ਵਿਕਾਰ ਤੇ ਹਟੈ,
1: ਸੁਖ ਕੋ ਨਾਮ ਤੰਦੇ,
0: ਗੁਰ ਕਾ ਸਿੱਖ ਵਡਪਾਗੀ ਏ,
1: ਨਾਨਕ
0: ਸਤਿਗੁਰ ਸਿੱਖੋ ਜੀ ਨਾਲ ਸਵਾਰੈ, ਗੁਰ ਕੀ ਆਗਿਆ ਮਨ ਲੈ,
1: ਆਠ
0: ਪੈਰ ਪਾਰ ਬ੍ਰਹਮ ਰੰਗ ਰਾਤਾ,
1: ਮੈਂ ਜਾਨ ਜਾਨ ਮੈਂ ਪਾਰ ਬ੍ਰਹਮ,
0: ਇੱਕ ਆਪ ਨਹੀਂ ਕਛ ਪਰ
1: ਸਹਿ ਸੰਭਲਿਆ ਨ ਜਾਈ,
2: ਨਾਨਕ ਐਸਾ ਗੁਰੂ।

0: ਪਲ ਪਾਇਆ ਤਾਂ ਪ੍ਰਕਾਸ਼,
1: ਜਾਏ ਬਸੇ ਅਵਿਨਾਸੀ,
0: ਕਹੋ ਨਾਨਕ ਕਾਟੀ ਜਮ ਫਾਸੀ,
1: ਤੇ ਵਿਚਾਰ ਕਹੇ ਜਨ ਸਾਚਾ,
0: ਜਨਮ ਮਰੇ ਸੋ ਕਾਚੋ ਕਾਚਾ,
1: ਗਵਨ ਮਿਟੇ ਪ੍ਰਭ ਸੇਵ,
0: ਆਪ ਤਿਆਗ ਸਰਨ ਗੁਰਦੇਵ,
1: ਰਤਨ ਜਨਮ ਕਾ ਹੋਏ ਉਦਾਰ,
0: ਹਰ ਹਰ ਸਿਮਰ ਪ੍ਰਾਨਿ ਹਾਰ,
1: ਮਨ ਕੋ ਪਾਵਨ ਛੁਟਨ ਹਾਰ,
0: ਸਿਮਰਨ ਸਾਸਨ ਵੇਦ ਵਿਚਾਰੇ,
1: ਨਾਨਕੇ ਭਗਤ ਕਰੋ ਮਨ ਲਾਏ,
0: ਮਨ ਬਚਨ ਨਾਨਕ ਫਲ ਪਾਏ,
1: ਸੰਗਨ ਚਾਲਸ ਤੇਰੇ ਤਨਾ,
0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਸੰਤ ਮੀਰ ਕਟੋਂਬਰ ਬੰਤਾ,
0: ਇੰਤੇ ਕਹੋ ਤੁਮ ਕਵਨ ਸਨਾਤਾ,
1: ਰਾਜ ਰੰਗ ਮਾਇਆ ਵਿਸਥਾਰ,
0: ਇੰਤੇ ਕਹੋ ਕਵਨ ਛੁਕਾਰ,
1: ਆਸ ਹਸਤੀ ਰਸ ਸਵਾਰੀ,
0: ਝੂਟਾ ਡਾਂ ਝੂਪਾ ਸਾਰੀ,
1: ਦੀਏ ਤਿਸ ਬੁਝੇ ਨਾ ਬਗਾਨਾ,
0: ਨਾਮ ਵਿਸਾਰਨਾ ਨਾ ਪਛਤਾਨਾ,
1: ਕੀ ਮਾਤੂ ਲੈ ਆਣੇ,
0: ਭਗਤ ਬਿਨਾ ਮੋੜ ਡੁੱਬੇ ਸਿਆਣੇ,
1: ਨਾਨਕ ਕੇ ਭਗਤ ਕਰੋ ਮਨ ਮੀ,
0: ਨਿਰਮਲ ਹੋਏ ਤੁਮਾਰੋ ਚੀਤ,
1: ਚਰਨ ਕਮਲ ਰੱਖੋ ਮਨ ਮਾਏ,
0: ਜਨਮ ਜਨਮ ਕੇ ਕਿਲ ਵਿਕ ਜਾਏ,
1: ਆਪ ਜਪੋ ਅਵਰਾ ਨਾਮ ਜਪਾਓ,
0: ਸੁਨਤ ਕਹਿ ਤਰਹਿ ਗਤ ਪਾਓ,
1: ਸਤ ਹਰ ਕੋ ਨਾਉ,
0: ਸਹਿਜ ਸੁਪਾਇ ਨਾਨਕ ਗੁਣ ਗਾਓ,
1: ਗਾਵ ਤੇਰੀ ਉਤਰ ਸਮੈ,
0: ਬਿਨਸ ਜਾਏ ਹਉਮੈ ਬਿਖ ਫੈਲ,
1: ਹੋਏ ਚਿੰਤ ਬਸੇ ਸੁਖ ਨਾਲ,
0: ਸਾਸ ਗ੍ਰਾਸਰ ਨਾਮ ਸੰਭਾਲ,
1: ਜਾਣ ਸਿਆਣਤ ਸਗਲੀ ਮਨਾ,
0: ਸਾਧ ਸੰਗ ਪਾਵੇ ਸਚ ਧਨਾ,
1: ਹਰ ਪੂੰਜੀ ਸੰਚ ਕਰੋ ਬਿਹਾਰ,
0: ਇਹਾਂ ਸੂਤਰ ਹੈ ਜੈਕਾਰ,
1: ਨਿਰੰਤਰ ਏਕੋ ਦੇਖ,
0: ਕੋ ਨਾਨਕ ਜਾ ਕੇ ਮਸਤਕ ਲੇਖ,
1: ਏਕੋ ਜਾਵੇ ਕੋ ਸਰਾਂ,
0: ਏਕ ਸਿਮਰ ਏਕੋ ਮਨ।

आपे रस्तो गन जोग जिस पावित आपन

0: ਆਪੇ ਵਿਸਤਾਰ ਆਪਣੇ ਪਾਣੇ ਲੈ ਸਮਾਏ ਆਪਣ ਸੁਸਰ ਜਗਤ ਪਰੋਏ ਸਚ ਨਾਮ ਸੋਈ ਜਨ ਪਾਏ ਨਾਨਕ ਸਗਲ ਸਿਰਜ ਕਾ ਜੇਤਾ
1: ਜੀ ਜੰਤਰ ਸਭ ਤਾਂ ਕੇ ਹਾਥ
0: ਦੀਨ ਦਿਆਲ ਨਾਥ ਤੋ ਨਾਥ
1: ਜਿਸ ਰਾਖੇ ਤਿਸ ਕੋਈ ਨਾ ਮਾਰੇ
0: ਸੋ ਹੁਆ ਜਿਸ ਮਨੋ ਵਿਸਾਰੇ
1: ਜਿਸ ਤਜ ਅਵਰ ਕਹਾ ਕੋ ਜਾਏ
0: ਸਤਿ ਏਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਅੰਦਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ
0: ਅੰਦਰ ਜਾਮੀ ਰਿਓ ਬਿਆਪ
1: ਪਤ ਪਾਲੇ ਜੀਅਨ ਬਹੁ ਭਾਤ
0: ਜੋ ਜੋ ਰਚਿਓ ਸੋ ਤਿਸੇ ਧਿਆਤ
1: ਜਿਸ ਭਾਵੇ ਤਿਸ ਲਏ ਮਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸਵਾਸ ਕਰ ਮਾਨਿਆ
0: ਕਰਨਾ ਨਾ ਨਹੀਂ ਜਾਣਿਆ
1: ਜਨ ਲਾਗਾ ਹਰ ਏਕ ਕੇ ਨਾਏ
0: ਜਿਸ ਕੀ ਆਸ ਨ ਮਿਲਤੀ ਜਾਏ
1: ਸੇਵਕੋ ਸੇਵਾ ਬਨਿਆਈ
0: ਹੁਕਮ ਮੂਜ ਪਰਮ ਪਤ ਪਾਏ
1: ਇਸ ਦੇ ਉਪਰ ਨਹੀਂ ਵਿਚਾਰ
0: ਜਾ ਕੇ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਭਏ ਨਰਵੈਰ
0: ਅੰਗਨ ਪੂਜੇ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸਹੇਲੇ
0: ਨਾਨਕ ਹਰ ਮੇਲੇ
1: ਸਾਥ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਗਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਹਾਓ
1: ਆਠ ਪੈਰ ਪ੍ਰਭ ਵੇਖੋ ਹਨੇਰਾ
0: ਮਿਟਿਆ ਗਿਆਨ ਬਿਨ ਸੇ ਅੰਧੇਰਾ
1: ਸੁਨ ਉਪਦੇਸ ਹਿਰਦੇ ਵਸਾਓ
0: ਮਨ ਚੇ ਨਾਨਕ ਫਲ ਪਾਓ
1: ਹਲਤ ਪਲਤ ਦੋ ਲਿਓ ਸਵਾਰ
0: ਰਾਮ ਨਾਮ ਅੰਦਰ ਉਤਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਸਸੇ ਸਾਥ ਪਰਿਖਿਆ
1: ਮਨ ਤਾ ਨਾਮ ਚ ਪੋਲੀ ਬਲਾਏ
0: ਦੂਰ ਦੂਰ ਮਨ ਤੇ ਪਹੁੰਚਾਏ
1: ਸੱਚ ਵਪਾਰ ਕਰੋ ਵਪਾਰੀ
0: ਦਰਗੇ ਨਿਭੇ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਏ
0: ਨਾਨਕ ਹੋਰ ਨਾ ਆਵੇ ਜਾਏ
1: ਜਿਸੇ ਦੂਰ ਕਹਾ ਕੋ ਜਾਏ
0: ਉਬਰੇ ਰਾਖ ਨਿਹਾਰ ਤੇ ਆਏ
1: ਨਰ ਭਉ ਜਪੇ ਸਗਲ ਭਉ ਮਿਟੇ
0: ਪ੍ਰਗਟ ਪਾਤੇ ਪ੍ਰਾਣੀ ਛੁਟੇ
1: ਜਿਸ ਪਰੋ ਰਾਖੇ ਤਿਸ ਨਾਹੀ ਦੂਰ
0: ਨਾਮ ਜਪਨ ਮਨ ਹੋਵੋ ਸੁਖ
1: ਚਿੰਤਾ ਜਾਏ ਮਿਟੇ ਹੰਕਾਰ
0: ਨਿਸ਼ਚੋ ਕੋਇ ਨ ਪਹੁੰਚਨ ਹਾਰ
1: ਸਿਰ ਉਪਰ ਠਾਂਡਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
0: ਦਰਸ਼ਨ ਵੇਖਤ ਉਦਰ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਤਨ ਸੇਵਾ ਸੇਵਕ ਪਰਵਾਨ
0: ਅੰਤਰਜਾਮੀ ਪੁਰਖ ਪ੍ਰਧਾਨ
1: ਜਿਸ ਮਨ ਵਸੇ ਸੋ ਹੋਤ ਨਿਆਲ
0: ਤਾਕੇ ਨਿਕਟ ਨਾ ਆਵਤ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਾਜਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀ ਜਿੱਤੇ ਬੰਦ ਬੰਦ ਕਟਾਏ ਖੋਪਰੇ ਲੁਹਾਈਆਂ ਚਰਖੀਆਂ ਦੇ ਚੜੇ ਤਨਾਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਚਿਤਾਵਨ ਕਾ ਸਤਿਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਦੇਖ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਦਾਤਾ ਜੀ ਵੈਸੇ ਲਈ ਆਪ ਜੀ ਦੀ ਕਿਰਪਾ ਮਹਰਾਮਤ ਹੋਈ ਹੈ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਦੇ ਬਾਣੀ ਦੇ ਜਾਪ ਹੋਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਚੌਪੀ ਸਾਹਿਬ ਦੇ ਬਾਣੀ ਦੇ ਕੀਰਤਨ ਹੋਏ ਛੇ ਪੌੜੇ ਨਾਲ ਸਾਹਿਬ ਦੇ ਬਾਣੀ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਦਾਤਾ 'ਚ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦੇ ਭਾਅ ਸਮੁੱਚੀਆਂ ਸੰਗਤਾਂ ਦੇ ਹਿਰਦੇ ਸੁਣ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਦਾਤਾ ਜੀ ਆਪਸੀ ਪਿਆਰ ਮੇਲ ਮਿਲਾਪ ਸਿੱਧ ਭਰੋਸਾ ਬਣਾਈ ਰੱਖਣਾ ਜੀ ਬੱਚਿਆਂ ਦੇ ਸਿਰਾਂ 'ਤੇ ਮੇਰਾ ਪ੍ਰਹਿਤ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਉਚਵਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਮੂਹ ਸੰਗਤਾਂ ਨੂੰ ਦਰੋਂ ਕਰੋ ਸੇਵਾ ਸਰਨ ਦੇ ਬਾਣੀ ਬਣੇ ਦਾਤਾ ਬਖਸ਼ਿਸ਼ ਕਰਨੀਆਂ ਗੁਰਸਿੱਖੀ ਜਿਵੇਂ ਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਨੇ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਦਾਤਾ ਜੀ ਸੇਵਕ ਪਰਿਵਾਰ ਸਰਦਾਰ ਗੁਰਪ੍ਰੀਤ ਸਿੰਘ ਭਜਨਜੀਤ ਕੌਰ ਸਮੂਹ ਸੇਵਕ ਪਰਿਵਾਰ ਵੱਲ ਚੜ੍ਹਦੀ ਕਲਾ ਅਤੇ ਜਨਮਦਿਨ ਦੀ ਖੁਸ਼ੀ ਵਿੱਚ ਦਾਤਾ ਜੀ ਆਪ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਕਰ ਰਹੇ ਦਾਤਾ ਜੀ ਸਮੂਹ ਸੇਵਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦਰੋਂ ਕਰੋ ਗੁਰਸਿੱਖੀ ਜਿਵੇਂ ਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਦਰੋਂ ਕਰੋ ਸੇਵਾ ਸਰਨ ਅਤੇ ਬਾਣੀ ਬਣੀ ਦਾਤਾ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਹੈ ਸਭ ਦਾ ਚੱਲਿਆ ਕਦਮ ਕਦਮ ਲੇਖੇ ਚੁਣਨਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ।

ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਛੱਟੀਐ।

ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧਸੰਗ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਹਰ ਸ਼ਨੀਵਾਰ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਬੀਬੀਆਂ ਵੱਲੋਂ ਰਲ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕ ਕੇ ਮਨ ਵਿਸਰਾਮ ਦੇ ਮਾਂ ਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਜਾਪ ਗਾਇਨ ਕੀਤੇ ਨੇ, ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹਰ ਸ਼ਨੀਵਾਰ ਇਸੇ ਤਰ੍ਹਾਂ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ। ਸੋ ਆਪ ਜੀ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਅਗਲੇ ਸ਼ਨੀਵਾਰ 12 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਉਸ ਦਿਨ ਵੀ ਵਿਸ਼ੇਸ਼ ਤੌਰ 'ਤੇ ਦੀਵਾਨ ਇਸੇ ਤਰ੍ਹਾਂ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਦਿਨ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਅਤੇ 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ, 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਹੈ ਅਤੇ 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਇਹ ਸਾਰੇ ਦਿਹਾੜੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ਾਮ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਨੀਕਾ ਚਾਵ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਅੱਜ ਤੋਂ ਲੈ ਕੇ 11 ਸਤੰਬਰ ਤੱਕ ਹਰ ਰੋਜ਼ ਸ਼ਾਮ ਨੂੰ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ।

ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰਿ ਹਰਿ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ

ਜੋ ਸੇਵਹਿ ਤੁਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਰ ਜੀ ਹਰਿਆਣੇ।

ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਦੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ। ਹਮ ਦੇਖਾ ਤਹਿਡੂ ਬੀਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ।

ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝੀਹੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾ ਹਨ ਅਨੁਮਾਨਤ, ਮਹਾ ਮੂੜ ਕਜ ਭੇਦ ਨ ਜਾਣਤ, ਮਹਾਂਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਰ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਨ ਬਾਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰ ਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖਿਓ ਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋਰਨ ਘਾਤਾ, ਜੇ ਅਸ ਤੁਇ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਿਕ ਮੈਂ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੀ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਾਹਾ,

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀਂ ਉੱਥੈ ਤੇਰੀ ਰੱਖ, ਅਗਨੀ ਉੱਧਰ ਮਾਹੇ ਸੁਣ ਕੇ ਜਮ ਕੇ ਦੂਤ, ਨਾਹੀਂ ਤੇਰੇ ਛੱਡ ਜਾਹੀ, ਭੌਜਲ ਬਿਖਮ ਅਸਗਾਹੋ ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ ਮਨਹੋ ਨਾਮ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ।

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਸੋਧਾ ਰਹਿਰਾ ਸਾਹਿਬ ਦੇ ਪਾਠ ਸਰਵਣ ਕਰ ਰਿਹਾ ਸੀ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ 6:30 ਵਜੇ ਤੋਂ ਲੈ ਕੇ 7:20 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਪੰਜ ਸਾਹਿਬ

ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ 7:20 ਤੋਂ ਲੈ ਕੇ 8 ਵਜੇ ਤੱਕ। ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜਣਾਂ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਹਿਮਤਾਂ ਦੇ ਮੁਜੱਸਮੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 283 ਪਰ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 283 ਪਰ ਜਿੱਥੇ ਸੁਸ਼ੋਭਿਤ ਕੀਤਾ ਉੱਥੇ 15 ਨੰਬਰ ਅਸ਼ਟਪਦੀ ਦਾ ਪਦਾ ਨੰਬਰ 6 ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਔਰ ਇਸ ਪਦੇ ਵਿੱਚ ਮਹਾਰਾਜ ਜੀ ਨੇ ਗੁਰਮੁਖ ਅਭਿਆਸੀ ਜਨਾਂ ਦੇ ਪ੍ਰਥਾਏ ਨਿਰਣਾ ਕੀਤਾ, ਜਿਨ੍ਹਾਂ ਦੇ ਨਿੱਜ ਦਾ ਅਭਿਆਸ ਕਰਤੇ ਪੁਰਖ ਦੀ ਯਾਦ ਨੂੰ ਸਮਰਪਿਤ ਆਤਮਿਕ ਖੇੜੇ ਅਤੇ ਆਤਮਿਕ ਆਨੰਦ ਵਿੱਚ ਟਿਕੀਆਂ ਹੋਈਆਂ ਉਹ ਰੂਹਾਂ ਜਿਨ੍ਹਾਂ ਨੂੰ ਗੁਰਬਾਣੀ ਮਰਿਆਦਾ ਅਨੁਸਾਰ ਗੁਰਬਾਣੀ ਉਪਦੇਸ਼ ਅਨੁਸਾਰ ਸੰਤ ਬ੍ਰਹਮ ਗਿਆਨੀ ਜਾਂ ਫਿਰ ਸਾਧੂ ਜਾਂ ਗੁਰਮੁਖ ਆਖਿਆ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਗੁਰਮੁਖਾਂ ਦੀ ਵਡਿਆਈ ਅਤੇ ਉਹਨਾਂ ਦੀ ਸੰਗਤ ਵਿੱਚ ਜਾਣ ਦਾ ਅਸਰ ਸਾਡੇ ਸਨਮੁੱਖ ਰੱਖਿਆ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਆਰੰਭਤਾ ਕਰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਸਲ ਦੇ ਵਿੱਚ ਉਹ ਗੁਰਮੁਖ ਅਭਿਆਸੀ ਜੋ ਸਾਧ ਹੈ, ਜਿਹਨੇ ਆਪਣੇ ਨਿੱਜ ਨੂੰ ਸਾਧ ਲਿਆ ਹੈ, ਜਿਹਨੇ ਆਪਣੇ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਉੱਪਰ ਕਾਬੂ ਪਾ ਲਿਆ ਹੈ, ਸੁਰਤ ਦੀ ਦੌੜ ਸਮਾਪਤ ਹੋ ਕੇ ਨਿੱਜ ਕਿਸੇ ਅਗੰਮੀ ਸ਼ਕਤੀ ਦੇ ਵਿੱਚ ਸਮਰਪਿਤ ਹੋ ਕੇ ਟਿਕ ਗਿਆ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਕੁਝ ਵਿਸਰ ਜਾਏ, ਕੁਝ ਪ੍ਰਾਪਤ ਹੋ ਜਾਏ, ਕੁਝ ਨਾਸ਼ ਹੋ ਜਾਏ, ਕੁਝ ਬਣ ਜਾਏ, ਜਿਹਦੇ ਮਨ ਉੱਪਰ ਕੋਈ ਰੋਸ ਕੋਈ ਅਸਰ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਉਹ ਜੀਵਨ ਵਿੱਚ ਵੱਡੇ ਤੋਂ ਵੱਡੇ ਨੁਕਸਾਨ ਦੇ ਪ੍ਰਥਾਏ ਵੀ ਇਸ ਗੱਲ ਦਾ ਨਿਰਣਾ ਕਰਕੇ ਬੈਠ ਜਾਂਦੇ ਕਿ ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਕਰਤਾ ਪੁਰਖ ਪਤਾ ਕੀ ਕਰਦਾ ਫਿਰ,
ਉਸ 'ਤੇ ਚੌਗਨ ਕਰੇ ਨਿਹਾਲ। ਉਹਨਾਂ ਦਾ ਆਤਮਿਕ ਖਿਡਾਓ ਇੰਨਾ ਕੁ ਵੱਧ ਜਾਂਦਾ ਹੈ, ਸਤਿਗੁਰੂ ਕਹਿਣ ਲੱਗੇ ਚਾਰ ਗੁਣਾ ਵੱਧ ਨਿਹਾਲ ਦੀ ਅਵਸਥਾ, ਅਗੰਮੀ ਖੇੜੇ ਦੀ ਅਵਸਥਾ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਤੱਖ ਹੋ ਜਾਂਦੀ। ਸਾਧ ਸ਼ਬਦ ਕਹਿ ਦੇਣਾ ਬਹੁਤ ਵੱਡੀ ਖੇਡ ਹੈ। ਸਾਧ ਸ਼ਬਦ ਦੀ ਵਿਆਖਿਆ ਬੇਅੰਤ ਗ੍ਰੰਥ ਕਰ ਲੈਣਗੇ ਜਾਂ ਬੇਅੰਤ ਗ੍ਰੰਥਾਂ ਦਾ ਉਲੱਥਾ ਜਿਹੜਾ ਹੈ ਉਹ ਸਾਧ ਸ਼ਬਦ ਦੀ ਪਰਿਭਾਸ਼ਾ ਲਿਖਦਾ ਹੈ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜਿੱਥੇ ਸਾਧ ਜਿੱਥੇ ਗੁਰਮੁਖ ਬੋਲ ਪਏ ਉੱਥੇ ਕਰਤਾ ਪੁਰਖ ਵੀ ਉਹਦੇ ਸ਼ਬਦਾਂ ਦਾ ਆਦਰ ਅਤੇ ਸਤਿਕਾਰ ਕਰਦਿਆਂ ਉਹਦੇ ਸ਼ਬਦਾਂ ਨੂੰ ਹੂਬ ਹੂ ਉਸੇ ਤਰੀਕੇ ਦੇ ਨਾਲ ਸੱਤ ਕਰਕੇ ਸੰਸਾਰ 'ਤੇ ਰੱਖਦਾ। ਮਹਾਰਾਜ ਜੀ ਨੇ ਪਹਿਲਾਂ ਤਾਂ ਇੱਕ ਸ਼ਬਦ ਆਖਿਆ ਕਿ ਇੱਕ ਸਾਧ ਬਚਨ ਅਟਲਾਦਾ, ਟਾਲਿਆ ਹੀ ਨਹੀਂ ਜਾ ਸਕਦਾ। ਦੂਸਰਾ, ਇੱਕ ਪਾਸੇ ਸਤਿਗੁਰੂ ਸਾਹਿਬ ਨੇ ਇਸੇ ਹੀ ਸ਼ਬਦ ਦੀ ਵਿਆਖਿਆ ਦੇ ਵਿੱਚ ਸਾਡੇ ਸਨਮੁੱਖ ਇਹ ਨਿਰਣਾ ਕਰਕੇ ਸਮਝਾ ਦਿੱਤਾ ਸੀ ਕਿ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਜਿੱਥੇ ਇੱਕ ਸਾਧ ਬਚਨ ਅਤਲਾਦਾ ਹੈ ਉੱਥੇ ਨਾਲ ਹੀ ਇੱਕ ਨਿਰਣਾ ਮਹਾਰਾਜ ਜੀ ਨੇ ਸਾਡੇ ਸਨਮੁੱਖ ਰੱਖਿਆ ਮਹਾਰਾਜ ਜੀ ਕਿ ਜੀਵਨ ਵਿੱਚ ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੀਸਰਾ ਬਚਨ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਰਤਾ ਪੁਰਖ ਵੀ ਫਿਰ ਇਸ ਅਵਸਥਾ ਵਿੱਚ ਵੀ ਹੈ ਕਿ ਮੇਰੀ ਬੰਧ ਹੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੁਟੈ ਮੋਹੇ। ਕਿੱਡੀ ਵੱਡੀ ਤਾਕਤ ਉਹ ਸਾਧ ਗੁਰਮੁਖ ਦੇ ਵਿੱਚ। ਅੱਜ ਅਸੀਂ ਇਸ ਸ਼ਬਦ ਨੂੰ ਨੈਗੇਟਿਵ ਪਾਸੇ ਵਰਤਣਾ ਸ਼ੁਰੂ ਕੀਤਾ ਕਿ ਉੱਥੇ ਫਲਾਣਾ ਸਾਧ ਰਹਿੰਦਾ ਹੈ, ਉਹ ਸਾਧ ਦਾ ਡੇਰਾ ਹੈ। ਅਸਲ ਵਿੱਚ ਸਾਧ ਸ਼ਬਦ ਬਹੁਤ ਸਤਿਕਾਰਤ ਹਸਤੀ ਸੀ ਜਿਹਨੇ ਮੁੱਢ ਤੋਂ ਹੀ ਸਾਧ ਭਾਵ ਜਿਹਨੇ ਆਦ ਤੋਂ ਹੀ ਜਿਹਨੇ ਮੁੱਢ ਤੋਂ ਹੀ ਆਪਣੇ ਨਿੱਜ ਨੂੰ ਸਾਧ ਲਿਆ ਹੋ। ਸਾਧ ਸ਼ਬਦ ਦੇ ਅਰਥ ਜਾਣੋਗੇ ਤਾਂ ਸਤਿਗੁਰੂ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਵਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਸਾਧ ਹੋਣਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਿਖਾ ਦਿੱਤਾ। ਜਿੱਥੇ ਦੋਵੇਂ ਪੁੱਤਰ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹਾਦਤ ਪ੍ਰਾਪਤ ਕਰਦੇ ਆ ਤੇ ਭਾਈ ਦਇਆ ਸਿੰਘ ਇਸ ਗੱਲ ਦਾ ਨਿਰਣਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਮਹਾਰਾਜ ਦੋਨੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ, ਮਹਾਰਾਜ ਇੱਕ ਰੱਖ ਲੈਂਦੇ। ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ ਭਾਈ ਦਇਆ ਸਿੰਘ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁੱਖ ਹੋਏ। ਇਹ ਨਿਰਮੋਹਤਾ ਹੈ। ਸਾਧ ਹੋਣਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿਖਾਇਆ, ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ। ਸਾਧ ਹੋ ਜਾਣਾ ਆਪਣੇ ਆਪੇ ਦੀ ਹੋਂਦ ਨੂੰ ਖਤਮ ਕਰ ਲੈਣਾ ਹੈ, ਜਿੱਥੇ ਨਿੱਜ ਹੈ ਹੀ ਨਹੀਂ, ਜਿੱਥੇ ਆਪਣੀ ਹੋਂਦ ਕੋਈ ਹੈ ਹੀ ਨਹੀਂ ਹੈ। ਸਾਧ ਹੋ ਜਾਣਾ ਮੈਂ ਨਾ ਹੀ ਕਛ ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸਾਡੀ ਪਕੜ ਬਹੁਤ ਮਜ਼ਬੂਤ ਹੈ, ਅਸੀਂ ਦੇ ਕੇ ਵੀ ਉਸ ਵਸਤ ਦੇ ਉੱਪਰ ਆਪਣੀ ਪਕੜ ਰੱਖਦੇ ਹਾਂ। ਮਹਾਰਾਜ ਕਹਿਣ ਲੱਗੇ ਜਿਹੜਾ ਸਾਧੂ ਗੁਰਮੁਖ ਹੈ ਨਾ, ਜਿਹਨੇ ਆਪਣੇ ਨਿੱਜ ਨੂੰ ਸਾਧ ਲਿਆ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹਦੇ ਚਰਨ ਧੋ ਕੇ ਪੀ ਲੈਣੇ ਚਾਹੀਦੇ, ਚਰਨ ਸਾਧ ਕੇ ਧੋਏ ਧੋਏ ਪੀਓ। ਮਹਾਰਾਜ ਕਹਿਣ ਲੱਗੇ ਉਹਦੇ ਚਰਨਾਂ ਦੀ ਧੂੜ ਵੀ ਬੇਸ਼ੁਮਾਰ ਕੀਮਤੀ ਹੈ, ਉਹਦੇ ਚਰਨਾਂ ਨੂੰ ਧੋ ਕੇ ਪੀ ਲੈਣਾ ਚਾਹੀਦਾ। ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਫਿਰ ਅਗਲੀ ਗੱਲ, ਇਹਦੇ ਨਾਲ ਇਕੱਲਿਆਂ ਨਾਲ ਨਹੀਂ ਸਰਨਾ ਹੈ ਕਿ ਕੋਈ ਗੁਰਮੁਖ ਮਿਲੇ, ਕੋਈ ਅਭਿਆਸੀ ਮਿਲੇ, ਆਪਾਂ ਕਹੀਏ ਉਹਦੇ ਚਰਨ ਧੋ ਕੇ ਪੀ ਲਏ, ਛੱਕ ਲਿਆ, ਜਲ ਛੱਕ ਲਿਆ। ਪਰ ਮਹਾਰਾਜ ਜੀ ਕਹਿਣ ਲੱਗੇ ਦੂਸਰੀ ਅਵਸਥਾ ਹੈ ਅਰਪ ਸਾਧ ਕੋ ਆਪਣਾ ਜੀਓ, ਉਸ ਸਾਧ ਨੂੰ ਆਪਣਾ ਜੀਓ ਵੀ ਅਰਪਣ ਕਰਨਾ ਪਏਗਾ। ਜੀਓ ਅਰਪਣ ਕਰਨ ਦਾ ਅਰਥ ਹੈ ਕਿ
ਜਦੋਂ ਅਰਪਣ ਹੀ ਕਰ ਦਿੱਤਾ ਫਿਰ ਫੁਰਨੇ ਦਾ ਵੀ ਕੰਟਰੋਲ ਉਸ ਗੁਰਮੁਖ ਨੂੰ ਹੋਣਾ ਚਾਹੀਦਾ। ਫੁਰਨੇ ਦਾ ਵੀ ਅਰਪ ਸਾਧਕੋ ਆਪਣਾ ਜੀਓ, ਆਪਣਾ ਨਿੱਜ ਅਰਪਣ ਹੋ ਜਾਣਾ। ਮੈਂ ਇੱਕ ਸਾਖੀ ਆਪ ਜੀ ਦੇ ਸਨਮੁਖ ਰੱਖਾਂਗਾ। ਇਸ ਸਾਖੀ ਨੂੰ ਨੈਗਟਿਵ ਤਰੀਕੇ ਨਾਲ ਔਰ ਕਰਾਮਾਤੀ ਤਰੀਕੇ ਨਾਲ ਬਹੁਤ ਸੁਣਾਇਆ ਗਿਆ, ਪਰ ਜਿੱਥੋਂ ਤੱਕ ਸੁਣਾਉਣੀ ਚਾਹੀਦੀ ਸੀ ਉੱਥੋਂ ਤੱਕ ਅਸੀਂ ਗਾਹ ਲੰਘ। ਕਰਤਾਰਪੁਰ ਦੀ ਧਰਤੀ ਸੁਰਤ ਕਰਕੇ ਚੱਲਿਓ, ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਅਸਥਾਨ ਤੋਂ ਸਾਹਮਣੇ ਉਹ ਦਿਸਦਾ, ਉਹ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ ਨਗਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਆ। ਤਕਰੀਬਨ ਸੰਧਿਆ ਦਾ ਸਮਾਂ ਹੋ ਚੁੱਕਾ ਸੀ, ਸ਼ਾਮ ਲੰਗਰ ਵਰਤ ਚੁੱਕਾ ਸੀ। ਇੱਕਦਮ ਸੰਗਤ ਬਹੁਤ ਇਕੱਠ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਸੰਗਤ ਦਾ ਆ ਗਿਆ। ਬਹੁਤ ਵੱਡਾ ਇਕੱਠ ਜਿਹੜਾ ਹੈ ਉਹ ਸੰਗਤ ਦਾ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਆਣ ਕੇ ਬੈਠਦਾ, ਪਰ ਪ੍ਰਸ਼ਾਦੇ ਵਾਸਤੇ ਕੁਝ ਨਹੀਂ ਹੈ। ਪ੍ਰਸ਼ਾਦਾ ਮਸਤਾਨਾ ਹੋ ਚੁੱਕਾ ਹੈ, ਲੰਗਰ ਵਰਤ ਚੁੱਕਾ ਹੈ। ਜਿੰਨੀ ਸੰਗਤ ਸੀ ਉਹਨਾਂ ਲੰਗਰ ਵਰਤ ਚੁੱਕਾ ਸੀ। ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਵੀ ਪਰਖ ਕਰਨਾ ਚਾਹੁੰਦੇ, ਕਿਉਂਕਿ ਇਸ ਲਾਈਨ ਵਿੱਚ ਤਿੰਨ ਉਹ ਸ੍ਰੇਸ਼ਟ ਪੁਰਖ ਸਨ ਜਿਨ੍ਹਾਂ ਦੀ ਬੰਦਗੀ ਵਿੱਚ, ਜਿਨ੍ਹਾਂ ਦੇ ਅਭਿਆਸ ਵਿੱਚ ਕਮੀ ਨਹੀਂ ਸੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਬਹੁਤ ਤਗੜੇ ਹੋ ਕੇ ਪਹਿਰਾ ਦੇਣ ਵਾਲੇ ਸਨ। ਪਹਿਲੇ ਸਨ ਬਾਬਾ ਲਖਮੀ ਦਾਸ, ਦੂਸਰੇ ਸਨ ਬਾਬਾ ਸ਼੍ਰੀ ਚੰਦ, ਤੀਸਰੇ ਭਾਈ ਲਹਿਣਾ। ਤਿੰਨੇ ਆਪਣੇ ਆਪ ਵਿੱਚ ਸਾਧੂ ਸਨ, ਪਰ ਅਸਲ ਵਿੱਚ ਸਮਰਪਿਤ ਹੋਣਾ ਕਿਹਨੂੰ ਕਹਿੰਦੇ ਆ, ਖਤਮ ਹੋ ਜਾਣਾ ਕਿਹਨੂੰ ਕਹਿੰਦੇ, ਜਿਹਨੂੰ ਕਹਿੰਦੇ ਆਪਣਾ ਆਪਾ ਮਾਰ ਲੈਣਾ ਕਿਹਨੂੰ ਕਹਿੰਦੇ ਨੇ, ਉਹਦਾ ਜ਼ਿਕਰ ਅਰਪ ਸਾਧਕੋ ਆਪਣਾ ਜੀਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਰੀ ਸੰਗਤ ਵਿੱਚ ਬੈਠ ਕੇ ਪਰਖ ਕਰਨ ਵਾਸਤੇ ਇੱਕ ਬਚਨ ਕਹਿੰਦੇ ਆ। ਮਹਾਰਾਜ ਜੀ ਕਹਿਣਗੇ, ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਕਹਿਣਗੇ, ਬੇਟਾ ਪ੍ਰਸ਼ਾਦਾ ਨਹੀਂ ਹੈ ਆਪਣੇ ਕੋਲ, ਸੰਗਤ ਬਹੁਤ ਆ ਗਈ ਹੈ, ਇੱਦਾਂ ਕਰੋ ਆ ਸਾਹਮਣੇ ਦਰਖਤ ਖੜਾ ਹੈ, ਦਰਖਤ 'ਤੇ ਚੜੋਗੇ ਅਤੇ ਮਠਿਆਈਆਂ ਚੜਨਗੀਆਂ, ਸੰਗਤ ਨੂੰ ਛਕਾ ਦਿਓ। ਬਾਬਾ ਸ਼੍ਰੀ ਚੰਦ ਸਾਹਿਬ ਦਾ ਬਚਨ ਸੀ, ਕਹਿਣਗੇ ਬਾਪੂ ਜੀ ਕਦੀ ਦਰਖਤਾਂ ਤੋਂ ਮਠਿਆਈਆਂ ਚੜੀਆਂ ਨੇ, ਕਿਉਂ ਤੁਸੀਂ ਮਜ਼ਾਕ ਉਡਾ ਰਹੇ ਹੋ ਮੇਰਾ ਸਾਰਿਆਂ ਵਿੱਚ। ਮਹਾਰਾਜ ਜੀ ਕਹਿਣਗੇ, ਇੱਕ ਵਾਰੀ ਚਲੋ ਤਾਂ ਸਹੀ। ਨਹੀਂ ਮਹਾਰਾਜ, ਸਤਿਗੁਰੂ ਨੇ ਦੂਸਰੀ ਆਵਾਜ਼ ਦਿੱਤੀ, ਕਹਿਣਗੇ ਪੁੱਤਰ ਲਖਮੀ ਦਾਸ ਇੱਦਾਂ ਕਰੋ, ਮਠਿਆਈਆਂ ਚਾੜ ਦਿਓ ਆ ਦਰਖਤ ਤੋਂ। ਕਹਿੰਦੇ ਸਤਿਗੁਰੂ ਬਜ਼ੁਰਗ ਹੋ ਗਏ ਹੋ, ਲੰਗਰ ਕੌ ਹੋਰ ਤਿਆਰ ਕਰ ਦਿੰਦੇ ਹਾਂ, ਪਰ ਦਰਖਤਾਂ ਤੋਂ ਮਠਿਆਈਆਂ ਕੌਣ ਝਾੜਦਾ ਹੁੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਤੁਹਾਡੀ ਮਰਜ਼ੀ। ਮਹਾਰਾਜ ਨੇ ਅਜੇ ਭਾਈ ਲਹਿਣਾ ਜੀ ਦੇ ਵੱਲ ਵੇਖਿਆ ਸੀ। ਮਹਾਰਾਜ ਕਹਿਣਗੇ, ਭਾਈ ਲਹਿਣਿਆ ਚੜ ਦਰਖਤ ਅਤੇ ਮਠਿਆਈਆਂ ਝਾੜ। ਭਾਈ ਲਹਿਣੇ ਨੇ ਉਸੇ ਵੇਲੇ ਛਾਲ ਮਾਰੀ ਅਤੇ ਦਰਖਤ 'ਤੇ ਚੜ ਗਏ। ਜਦੋਂ ਦਰਖਤ 'ਤੇ ਚੜ ਗਏ, ਸਤਿਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਲੈਣਿਆ ਤੂੰ ਨਹੀਂ ਤਰਕ ਕਰਨਾ ਕੋਈ। ਇੰਨੇ ਚਿਨੂੰ ਬਾਬਾ ਲਖਮੀ ਦਾਸ ਅਤੇ ਬਾਬਾ ਸ਼੍ਰੀ ਚੰਦ ਥੱਲੇ ਬੈਠੇ ਸੀ। ਬਾਬਾ ਸ਼੍ਰੀ ਚੰਦ ਕਹਿੰਦੇ, ਭਾਈ ਲੈਣਿਆ ਸਤਿਗੁਰੂ ਤਾਂ ਬਜ਼ੁਰਗ ਹੋ ਗਏ, ਤੂੰ ਤਾਂ ਸਿਆਣਾ ਬਿਆਣਾ ਚੰਗਾ ਭਲਾ ਹੈ, ਤੂੰ ਦਰਖਤ 'ਤੇ ਚੜ ਕੇ ਮਠਿਆਈਆਂ ਝਾੜਨ ਵਾਸਤੇ ਬੜੀ ਤੇਜ਼ੀ ਨਾਲ ਛਾਲ ਮਾਰੀ ਅਤੇ ਚੜ ਗਿਆ, ਤੈਨੂੰ ਪਤਾ ਵੀ ਇਹਦੇ ਤੋਂ ਮਠਿਆਈਆਂ ਝੜ ਜਾਣਗੀਆਂ। ਭਾਈ ਲਹਿਣੇ ਦਾ ਜਿਹੜਾ ਬਚਨ ਸੀ ਉਸ ਵੇਲੇ ਉਹਨਾਂ ਕਿਹਾ, ਮਠਿਆਈਆਂ ਝੜਨੀਆਂ ਨਾ ਝੜਨੀਆਂ ਮੇਰਾ ਕੰਮ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਕੰਮ ਹੈ, ਮੇਰਾ ਕੰਮ ਹੈ। ਗੁਰੂ ਨੇ ਕਿਹਾ ਹੁਕਮ ਮੰਨ ਕੇ ਸਵਾਰ ਹੋ ਜਾਣਾ, ਮੇਰਾ ਕੰਮ ਇੱਥੋਂ ਤੱਕ ਹੈ ਕਿ ਸਤਿਗੁਰੂ ਨੇ ਕਿਹਾ ਵੀ ਦਰਖਤ 'ਤੇ ਚੜ ਕੇ ਟਾਹਣੀਆਂ ਹਲਾ, ਮਠਿਆਈਆਂ ਡਿੱਗਣਗੀਆਂ, ਡਿੱਗਣੀਆਂ ਨਾ ਡਿੱਗਣੀਆਂ ਗੁਰੂ ਨਾਨਕ ਸਾਹਿਬ ਦੀ ਮਰਜ਼ੀ, ਬਸ ਮੇਰਾ ਕੰਮ ਹੈ ਜੋ ਮੈਨੂੰ ਸਤਿਗੁਰੂ ਨੂੰ ਕਿਹਾ ਮੈਂ ਉਹ ਪ੍ਰਵਾਨ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਲਹਿਣਿਆ ਇੱਕ ਵਾਰੀ ਵੀ ਨਹੀਂ ਮਨ ਕੀਤਾ ਵੀ ਤਰਕ ਕਰ ਲਏ। ਮਹਾਰਾਜ ਮਨ 'ਤੇ ਜਿੱਦਣ ਆਇਆ ਸੀ ਪਹਿਲੇ ਦਿਨ ਹੀ ਤੁਹਾਨੂੰ ਦਿੱਤਾ ਸੀ, ਮਨ ਮੇਰਾ ਆਪਣੇ ਕੋਲ ਹੈ ਹੀ ਕਦੋਂ, ਤੁਹਾਡੇ ਕੋਲ ਹੈ। ਸਤਿਗੁਰੂ ਕਹਿਣ ਲੱਗੇ, ਥੱਲੇ ਆ ਜਾ। ਸਤਿਗੁਰੂ ਸਾਹਿਬ ਨਾਲ ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾਇਆ ਸੀ ਅਤੇ ਇੱਕ ਗੱਲ ਆਖੀ ਸੀ, ਭਾਈ ਲਹਿਣਿਆ ਕਿਸੇ ਨੇ ਹੁਕਮ ਮੰਨਣਾ ਹੋਵੇ ਤਾਂ ਤੇਰੇ ਤੋਂ ਸਿੱਖੇ।
ਕਿਸੇ ਕੋਲ ਹੁਕਮ ਮੰਨਣ ਦੀ ਬਿਰਤੀ ਹੋਵੇ ਤੇ ਉਹ ਤੇਰੇ ਤੋਂ ਸਿੱਖ ਸਕਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਦੇ ਵਿੱਚ ਆਪਾਂ ਖਤਮ ਕਰਨ ਦੀ ਅਵਸਥਾ ਜਿਹੜੀ ਹੈ ਨਾ ਉਹ ਸਾਨੂੰ ਸਤਿਗੁਰੂ ਜੀ ਨੇ ਦੱਸੀ। ਉਸੇ ਦਿਨ ਤੋਂ ਬਾਅਦ ਇੱਕ ਹੋਰ ਘਟਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਵਰਤਦੀ, ਕਿਉਂਕਿ ਭਾਈ ਲੈਣਾ ਰਈਸ ਪੁਰਖ ਸਨ। ਚੋਲਾ ਬੜਾ ਸੋਹਣਾ ਪਾਇਆ ਅਤੇ ਮਹਾਰਾਜ ਦੇ ਜਾਂਦਿਆਂ ਜਾਂਦਿਆਂ ਹੱਥ ਵਿੱਚੋਂ ਕਹੋ ਵੀ ਇਤਿਹਾਸਕਾਰਾਂ ਲਿਖਿਆ ਵੀ ਮਹਾਰਾਜ ਦੇ ਕੋਲ ਜਿਹੜਾ ਭਾਂਡਾ ਸੀ, ਬਰਤਨ ਸੀ, ਉਹਨਾਂ ਚੁੱਕ ਕੇ ਚਿੱਕੜ 'ਚ ਸੁੱਟ ਦਿੱਤਾ। ਜਿੱਥੇ ਚਿੱਕੜ ਦੀ ਬਹੁਤਾਂਤ ਸੀ, ਮਹਾਰਾਜ ਨੇ ਦੋਵਾਂ ਪੁੱਤਰਾਂ ਨੂੰ ਕਿਹਾ ਸੀ, ਉਹਨਾਂ ਇੱਕੋ ਗੱਲ ਆ ਕਿ ਮਹਾਰਾਜ ਇਹ ਨੌਕਰਾਂ ਦਾ ਕੰਮ ਹੁੰਦਾ, ਜੇ ਤੁਸੀਂ ਕਹੋਗੇ ਸ਼ਾਮ ਨੂੰ ਕਢਵਾ ਦਿਆਂਗੇ, ਕੋਈ ਨਾ ਕੋਈ ਆ ਜਾਏਗਾ, ਸਾਡਾ ਕੰਮ ਥੋੜ੍ਹੀ ਹੈ। ਨਾਲੇ ਇੱਕ ਭਾਂਡੇ ਦੀ ਗੱਲ ਕਰਦੇ ਹੋ, 10 ਲਿਆ ਦਿਆਂਗੇ। ਸਤਿਗੁਰੂ ਕਹਿੰਦੇ ਨਹੀਂ, ਉਹ ਜਿਹੜਾ ਚਿੱਕੜ 'ਚ ਡਿੱਗਾ ਉਹੀ ਕੱਢ ਕੇ ਲਿਆਉਣਾ। ਸਤਿਗੁਰੂ ਸਾਹਿਬ ਜੀ ਦੀ ਗੱਲ ਪ੍ਰਵਾਨ ਨਹੀਂ, ਮਹਾਰਾਜ ਕੱਪੜੇ ਖਰਾਬ ਹੋ ਜਾਣਗੇ, ਗੰਦਗੀ ਹੈ। ਮਹਾਰਾਜ ਨੇ ਕਿਹਾ ਭਾਈ ਲੈਣਾ ਮੈਨੂੰ ਉਹ ਭਾਂਡਾ ਚਾਹੀਦਾ। ਭਾਈ ਲੈਣੇ ਨੇ ਛਾਲ ਮਾਰ ਦਿੱਤੀ, ਸਾਰਾ ਇੱਥੋਂ ਤੱਕ ਮੋਢਿਆਂ ਤੱਕ ਚਿੱਕੜ ਨਾਲ ਲਿਬੜ ਗਏ। ਥੱਲਿਓਂ ਹੱਥ ਮਾਰ ਮਾਰ ਕੇ ਵੀ ਜਦੋਂ ਭਾਂਡਾ ਥੱਲਿਓਂ ਕੱਢ ਕੇ ਲਿਆਂਦਾ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਲੈਣਿਆ ਬਾਹਰਲੇ ਕੱਪੜੇ ਐਡੇ ਸੋਹਣੇ ਪਾਏ ਸੀ, ਪਰਵਾਹ ਕੋਈ ਨਹੀਂ ਕੀਤੀ। ਮਹਾਰਾਜ ਆ ਬਾਹਰਲੇ ਕੱਪੜਿਆਂ ਦੀ ਛੱਡੋ, ਜੇ ਆ ਸਰੀਰ ਰੂਪੀ ਕੱਪੜਾ ਵੀ ਤੁਹਾਡੇ ਕੰਮ ਆ ਗਿਆ ਤਾਂ ਮਹਾਰਾਜ ਮੈਂ ਇਹਦੀ ਵੀ ਪਰਵਾਹ ਨਹੀਂ ਕਰਾਂ। ਜੇ ਤੁਸੀਂ ਕਹੋਗੇ ਮਹਾਰਾਜ ਇਹ ਸਾਰਾ ਦਾ ਸਾਰਾ ਸਰੀਰ ਵੀ ਟੋਟੇ ਟੋਟੇ ਕਰਕੇ ਸਮਰਪਿਤ ਕਰਦੇ ਤਾਂ ਮਹਾਰਾਜ ਮੈਂ ਸਕਿੰਟ ਨਹੀਂ ਲਾਵਾਂਗਾ, ਤੁਸੀਂ ਕਿਰਪਾ ਕਰੋ, ਹੁਕਮ ਕਰਨ ਦਾ ਜਿਹੜਾ ਹੈ ਉਹ ਤੁਹਾਡਾ ਮਨ ਹੋਵੇ। ਮਹਾਰਾਜ ਹੁਕਮ ਮਨਾਉਣਾ ਵੀ ਤੁਹਾਡੇ ਵੱਸ ਦੀ ਖੇਡ ਹੈ। ਸਤਿਗੁਰੂ ਮਹਾਰਾਜ ਕਹਿਣਗੇ ਚਰਨ ਸਾਧ ਕੇ ਧੋਏ ਧੋਏ ਪੀਓ ਔਰ ਪ੍ਰਸਾਦ ਕਹੋ ਆਪਣਾ ਜੀਓ। ਸਤਿਗੁਰੂ ਜੀ ਨੇ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇੱਥੇ ਫਿਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਗੁਰਮੁਖ ਅਭਿਆਸੀ ਹੈ ਨਾ, ਗੁਰਮੁਖ ਅਭਿਆਸੀ ਨੂੰ ਜਿਹੜਾ ਹੈ ਮਹਾਰਾਜ ਕਹਿਣ ਲੱਗੇ ਆਪਣਾ ਜੀਓ ਅਰਪਣ ਕਰ, ਜਿਹੜਾ ਬੰਦਗੀ ਕਰਨ ਦੇ ਅਭਿਆਸ ਵਿੱਚ ਹੈ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਸਾਧਕੀ ਧੂਰ ਕਰੋ ਇਸ਼ਨਾਨ। ਮਹਾਰਾਜ ਕਹਿਣਗੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਸਾਧਕੀ ਧੂਰ ਕਰੋ ਇਸ਼ਨਾਨ, ਦੋ ਤਰੀਕਿਆਂ ਦਾ ਇਸ਼ਨਾਨ ਹੈ। ਇੱਕ ਸਾਧਕੀ ਧੂੜ ਜਿਹੜੇ ਮਾਰਗ ਦੇ ਉੱਪਰ ਗੁਰਮੁਖ ਸਾਧੂ ਚਲਾ ਗਿਆ ਉਸ ਮਾਰਗ ਦੀ ਚਰਨ ਸ਼ਰਨ ਦੇ ਉੱਪਰ ਉਸੇ ਮਾਰਗ 'ਤੇ ਉਸੇ ਪਿੰਡ 'ਤੇ ਚੱਲ ਪੈਣਾ, ਇੱਕ ਇਹ ਇਸ਼ਨਾਨ ਹੈ। ਇੱਕ ਇਹ ਇਸ਼ਨਾਨ ਹੈ ਕਿ ਕਿਸੇ ਗੁਰਮੁਖ ਦੇ ਚਰਨਾਂ ਦੀ ਧੂੜ ਨੂੰ ਮੱਥੇ 'ਤੇ ਲਾ ਲੈਣਾ ਅਤੇ ਸਰੀਰ 'ਤੇ ਲਾ ਲੈਣਾ। ਦੂਸਰਾ ਇਹ ਕਰਮ ਕੀਤਾ ਸੀ ਭਾਈ ਪ੍ਰੇਮੇ ਨੇ ਲਾਹੌਰ ਦੀ ਧਰਤੀ ਤੋਂ ਆਇਆ, ਜਿਹੜਾ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਕੋੜੀ ਕਰਾਰ ਦਿੱਤਾ ਗਿਆ ਸੀ ਔਰ ਸੰਗਤ ਦੇ ਜੋੜਿਆਂ ਦੀ ਧੂੜ ਨੂੰ ਝਾੜ ਝਾੜ ਕੇ ਆਪਣੇ ਪਿੰਡੇ 'ਤੇ ਹੀ ਮਲਦਾ ਰਿਹਾ ਸੀ, ਜਿਹਨੂੰ ਵੈਦਾਂ ਨੇ ਜਵਾਬ ਦਿੱਤਾ ਸੀ ਵੀ ਭਾਈ ਆਪਣਾ ਪ੍ਰਬੰਧ ਕਰ ਲਾ, ਤੇਰਾ ਰੋਗ ਨਹੀਂ ਠੀਕ ਹੋਣ ਵਾਲਾ। ਪਰ ਉਹ ਪ੍ਰੇਮਾ ਜਿਹੜਾ ਸੰਗਤ ਦੀ ਜੋੜਿਆਂ ਦੀ ਧੂੜ ਨੂੰ ਆਪਣੇ ਉਸ ਵੇਲੇ ਸਰੀਰ 'ਤੇ ਮਲੀ ਜਾ ਰਿਹਾ ਨਿਰੰਤਰ, ਸਾਰਾ ਸਰੀਰ ਜਿਵੇਂ ਲੇਪਨ ਨਹੀਂ ਕਰੀਦਾ ਕਿਸੇ ਲੇਪ ਦਾ, ਇਸ ਤਰ੍ਹਾਂ ਸਾਰਾ ਸਰੀਰ ਜਿਹੜਾ ਸੀ ਉਹ ਲਿਪਿਆ ਗਿਆ ਸੀ, ਕਿਉਂਕਿ ਸਾਰੇ ਸਰੀਰ 'ਚੋਂ ਤਾਂ ਪਾਣੀ ਨਿਕਲਦਾ ਸੀ, ਰੋਮ ਰੋਮ ਤਾਂ ਪਾਣੀ ਨਾਲ ਸਿੰਮਦਾ ਪਿਆ ਸੀ, ਕੋੜ ਹੋ ਗਿਆ ਸੀ ਸਰੀਰ ਮਾੜੇ ਕਰਮ ਕਰਕੇ। ਪਰ ਕਿਸੇ ਨੇ ਕਿਹਾ ਸੀ ਪ੍ਰੇਮਿਆਂ ਹੋਰ ਕੱਖ ਨਹੀਂ ਕੀਤਾ ਅਤੇ ਸੰਗਤ ਦੇ ਜੋੜਿਆਂ ਦੀ ਧੂੜ ਹੀ ਅੰਦਰ ਭਾਵਨਾ ਕਰਕੇ ਅੰਦਰ ਪ੍ਰੇਮ ਰੱਖ ਕੇ ਚਰਨਾਂ ਦੀ ਧੂੜ ਸਰੀਰ 'ਤੇ ਲਾਈ ਜਾ, ਗੁਰੂ ਨਾਨਕ ਸਾਹਿਬ ਇਹ ਤੋਂ ਪਲਾ ਕਰ ਦੇਣ। ਹਾਂ ਗੱਲ ਵੱਖਰੀ ਹੈ ਕਿ ਇੱਕ ਸੁਰਤ ਤਰਕਵਾਦੀ ਬਿਰਤੀ ਲੈ ਕੇ ਵੀ ਬੈਠੀ ਵੀ ਆਪਾਂ ਮਿੱਠੀ ਤੋਂ ਕੀ ਲੈਣਾ, ਆਪਾਂ ਦੇ ਸ਼ਬਦ ਨਾਲ ਜੁੜਨਾ। ਗੁਰਮੁਖੋ ਮਹਾਰਾਜ ਨੇ ਸੇਵਾ ਜਿਹੜੀ ਸਾਡੇ ਜੀਵਨ ਵਿੱਚ ਦਿੱਤੀ, ਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਏ ਹੋਏ ਸੰਗਤ ਦੇ ਜੋੜੇ ਝਾੜ ਸਕਦੇ ਤਾਂ ਸਿੱਖ ਕੋ ਬਹੁਤਾ ਸਿਆਣਾ ਨਹੀਂ ਹੋ ਗਿਆ ਉਹਨਾਂ ਨੂੰ। ਜੇ ਦਰਬਾਰ ਸਾਹਿਬ ਦੀ ਘਟਨਾ ਦੇ ਵਿੱਚ ਭਾਈ ਮੰਝ ਦੀ ਸਾਖੀ ਵਿੱਚ ਜ਼ਿਕਰ ਹੈ ਕਿ ਜਦੋਂ ਉਹਨੇ ਪ੍ਰਬੰਧ ਵੇਖਿਆ ਅੰਮ੍ਰਿਤਸਰ ਦੀ ਧਰਤੀ 'ਤੇ ਆਣ ਕੇ ਵੀ ਐਡਾ ਵੱਡਾ ਪ੍ਰਬੰਧ, ਮੈਂ ਪੀਰਾਂ ਦੀ ਸੇਵਾ ਕਰਦਾ ਵੀ ਐਡਾ ਸੋਹਣਾ ਪ੍ਰਬੰਧ, ਇਹਦਾ ਮੁਖੀ ਕੌਣ ਹੋਏਗਾ? ਉਹ ਕਹਿੰਦੇ ਵੀ ਮੁਖੀ ਲੱਭ ਕੇ ਲਿਆਓ, ਮੈਨੂੰ ਮੁਖੀ ਦੇ ਦਰਸ਼ਨ ਕਰਾਓ। ਵੀ ਮੁਖੀ ਕੌਣ ਹੈ? ਰਹਿਣ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਐਡਾ ਸੋਹਣਾ, ਇਕਾਗਰਤਾ ਇੰਨੀ ਵੱਡੀ, ਅਤੇ ਪੀਰਾਂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਭਾਈ ਮੰਝ ਜਾ ਰਿਹਾ ਸੀ ਸੰਗਤ ਦੇ ਵਿੱਚੋਂ, ਸਿੱਖ ਨੂੰ ਪੁੱਛਿਆ ਵੀ ਇੱਥੋਂ ਦਾ ਪ੍ਰਬੰਧ ਕੌਣ?
ਉਹ ਬਾਂਹ ਫੜ ਕੇ ਬਾਹਰ ਲੈ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤ ਦੇ ਜੋੜਿਆਂ ਦੀ ਸੇਵਾ ਪਏ ਕਰਦੇ। ਇੱਕਦਮ ਅੰਦਰੋਂ ਵਹਿ ਤੁਰਿਆ ਸੀ ਜਿਵੇਂ ਚੀਕ ਨਿਕਲ ਗਏ ਇੱਕਦਮ। ਇਸ ਤਰ੍ਹਾਂ ਵੀ ਹੋ ਸਕਦਾ ਜਿੱਥੇ ਲੱਖਾਂ ਦੀ ਦੁਨੀਆ ਮੱਥਾ ਟੇਕਦੀ ਹੋਵੇ ਅਤੇ ਜਿਹਨੂੰ ਮੱਥਾ ਟੇਕਣ ਆ ਰਹੀ ਉਹ ਸੰਗਤ ਦੇ ਜੋੜੇ ਝਾੜ ਰਿਹਾ ਹੋਵੇ ਤਾਂ ਕਿੱਡੀ ਵੱਡੀ ਵਡਿਆਈ। ਅਤੇ ਆਪਾਂ ਇੱਥੇ ਖਲੋਤੇ ਸਿੱਧੇ ਦੇ ਸ਼ਬਦਾਂ ਵਿੱਚ ਕਹੀ ਜਾਈਏ ਜੇ ਤਾਂ ਮਨਮਤ ਹੈ ਇਹਦੇ ਨਾਲ ਕੀ ਹੋਏਗਾ, ਪਰ ਜਿਹਨਾਂ ਨੂੰ ਹੋਇਆ ਉਹਨਾਂ ਨੂੰ ਪੁੱਛ ਕੇ ਵੇਖੋ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਉਹ ਪ੍ਰੇਮੇ ਨੂੰ ਪੁੱਛ ਕੇ ਵੇਖੋ ਜਿਹੜਾ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦਾ ਸੀ ਮੇਰਾ ਕੋਟ ਠੀਕ ਹੋ ਜਾਏਗਾ। ਸੰਗਤ ਕਹਿੰਦੇ ਵਿਸ਼ਵਾਸ ਰੱਖ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਸਮਰੱਥਾ ਬਹੁਤ। ਅਤੇ ਜਿੱਦਣ ਸਾਰਾ ਸਰੀਰ ਇੱਕਦਮ ਲਿਪਿਆ ਗਿਆ, ਸਾਰੇ ਸਰੀਰ 'ਤੇ ਮਿੱਟੀ ਜੰਮ ਗਈ, ਉਦਣ ਬਾਬਾ ਬੁੱਢਾ ਸਾਹਿਬ ਲੰਘ ਰਹੇ ਸੀ। ਇੱਕ ਸਾਧੂ ਪੁਰਖ ਮਹਾਤਮਾ ਉਹਨਾਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ, ਚਰਨ ਪਕੜ ਕੇ ਕਹਿੰਦਾ ਮੇਰਾ ਭਲਾ ਹੋਏਗਾ, ਮੈਨੂੰ ਵੈਦਾਂ ਕਿਹਾ ਤੂੰ ਮਰ ਜਾਣਾ, ਚਲਾ ਜਾਣਾ, ਤੇਰੇ ਕੱਖ ਨਹੀਂ ਬਣਨਾ, ਤੇਰਾ ਸਰੀਰ ਗਲ ਜਾਣਾ ਹੈ, ਦੱਸੋ ਮੇਰਾ ਭਲਾ ਹੋਏਗਾ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸੀ, ਉਹ ਕਹਿਣ ਲੱਗੇ ਭਲਿਆ ਗੁਰੂ ਨਾਨਕ ਸਾਹਿਬ ਤੇ ਪ੍ਰੇਮੇ ਕੋੜੀ ਦਾ ਦੀਪਾਵਲਪੁਰ ਦੀ ਧਰਤੀ ਤੇ ਜਾ ਕੇ ਉਧਾਰ ਕਰ ਰਹੇ ਸੀ, ਤੂੰ ਵੀ ਪ੍ਰੇਮਾ ਕੋੜੀ, ਤੂੰ ਤੇ ਗੁਰੂ ਨਾਨਕ ਸਾਹਿਬ ਦੇ ਘਰ ਆਇਆ, ਤੇਰਾ ਕਿਉਂ ਨਹੀਂ ਹੋਏਗਾ। ਦੀਪਾਵਲਪੁਰ ਦੀ ਧਰਤੀ ਦੇ ਜਿਹੜਾ ਸ਼ਬਦ ਹੈ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ, ਬਹੁਤ ਬੇਕਾਰ ਹੈ, ਦੀਪਾਵਲਪੁਰ ਦੀ ਧਰਤੀ ਤੇ ਉਚਾਰਨ ਹੋਇਆ ਸੀ। ਮਹਾਰਾਜ ਕਹਿਣ ਲੱਗੇ ਇੱਥੇ ਬਾਬਾ ਬੁੱਢਾ ਸਾਹਿਬ ਸਾਧਕੀ ਧੂਰ ਕਰੋ, ਇਸਨਾਨ ਚਰਨ ਪਕੜੇ ਬਾਬਾ ਬੁੱਢਾ ਸਾਹਿਬ ਦੇ, ਉਸ ਗੁਰਮੁਖ ਅਭਿਆਸੀ ਦੇ ਇੰਦਰੀ ਜਿੱਤ ਸਿੱਖ ਬਾਬਾ ਬੁੱਢਾ ਸਾਹਿਬ ਉਹਦੇ ਚਰਨ ਫੜ ਕੇ ਕਿਹਾ ਮੇਰਾ ਭਲਾ ਹੋ ਜਾਏਗਾ। ਉਹ ਕਹਿਣ ਲੱਗੇ ਜਿਹਦਾ ਭਲਾ ਗੁਰੂ ਨਾਨਕ ਸਾਹਿਬ ਨੇ ਕਰਨਾ ਤੂੰ ਗੁਰੂ ਨਾਨਕ ਸਾਹਿਬ 'ਤੇ ਭਰੋਸਾ ਰੱਖ ਮਹਾਰਾਜ, ਅਤੇ ਦੀਪਾਵਲਪੁਰ ਦੀ ਧਰਤੀ 'ਤੇ ਚਲੇ ਗਏ, ਤੂੰ ਤਾਂ ਮਹਾਰਾਜ ਦੇ ਦਰਬਾਰ ਦੇ ਬਾਹਰ ਬੈਠਾ ਹੈ। ਮਹਾਰਾਜ ਨੇ ਉਸੇ ਦਿਨ ਸ਼ਾਮੀ ਸੱਦ ਲਿਆ ਸੀ ਅਤੇ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਾਇਆ, ਸਿੱਖਾਂ ਨੂੰ ਕਿਹਾ ਜਪਜੀ ਸਾਹਿਬ ਪੜ੍ਹੋ ਉੱਚੀ ਉੱਚੀ, ਮਲ ਮਲ ਕੇ ਇਸ਼ਨਾਨ ਕਰਾਓ। ਕਹਿੰਦੇ ਸਨ ਬੌਲੀ ਸਾਹਿਬ ਦੇ ਵਿੱਚੋਂ ਇਸ਼ਨਾਨ ਕਰਾਇਆ ਗਿਆ, ਜਿੱਥੇ ਗੁਰੂ ਅਮਰਦਾਸ ਸਾਹਿਬ ਇਸ਼ਨਾਨ ਕਰਦੇ ਉੱਥੋਂ ਜਲ ਖੜਿਆ ਗਿਆ, ਬੌਲੀ ਸਾਹਿਬ ਵਿੱਚ ਇਸ਼ਨਾਨ ਕਰਾਇਆ ਗਿਆ। ਕਹਿੰਦੇ ਮਲ ਮਲ ਕੇ ਸਾਰੇ ਸਰੀਰ ਨੂੰ ਜਪਜੀ ਸਾਹਿਬ ਪੜ੍ਹ ਪੜ੍ਹ ਕੇ ਧੋਤਾ, ਇੱਦਾਂ ਕੋੜ ਉਤਰਿਆ ਸੀ ਜਿਵੇਂ ਆਲੂ ਤੋਂ ਛਿਲਕਾ ਲੱਥਦਾ ਹੈ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਾਰਾ ਸਰੀਰ ਉਸੇ ਧੂੜ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਰਾਜ਼ੀ ਕਰ ਦਿੱਤਾ। ਇੱਥੇ ਸਾਖੀ ਥੋੜ੍ਹੀ ਖਤਮ ਹੋ ਗਈ, ਸਿਧਾਂਤ ਬਣਿਆ ਉਹੀ ਪ੍ਰੇਮਾ ਜਿਹਨੂੰ ਮਹਾਰਾਜ ਨੇ ਕਿਹਾ ਹੁਣ ਤੂੰ ਠੀਕ ਹੋ ਗਿਆ ਚਲਾ ਜਾ ਆਪਣੇ ਘਰ। ਉਹ ਕਹਿੰਦਾ ਜੀ ਘਰ ਵਾਲਿਆਂ ਨੇ ਤਾਂ ਘਰੋਂ ਬਾਹਰ ਕੱਢਿਆ ਸੀ, ਹੁਣ ਮੈਂ ਤੁਹਾਡਾ। ਸਤਿਗੁਰੂ ਕਹਿਣ ਲੱਗੇ ਲੈ ਤੂੰ ਜੇ ਫਿਰ ਮੇਰਾ ਹੈ। ਅਤੇ ਉਸੇ ਦਿਨ ਸਤਿਗੁਰੂ ਸਾਹਿਬ ਜੀ ਨੇ ਭਾਈ ਸ਼ੀਏ ਦੀ ਪੁੱਤਰੀ ਨਾਲ ਉਹਦਾ ਆਨੰਦ ਕਾਰਜ ਕਰਵਾਇਆ ਸੀ, ਅਤੇ ਉਸ ਤੋਂ ਬਾਅਦ ਮਹਾਰਾਜ ਨੇ ਜਿਹੜੀਆਂ 22 ਮੰਜੀਆਂ 22 ਪ੍ਰਚਾਰਕ ਥਾਪੇ ਸੀ, ਉਹਨਾਂ 22 ਮੰਜੀਆਂ ਦੇ ਵਿੱਚ ਇੱਕ ਪ੍ਰਚਾਰਕ ਜਿਹੜਾ ਸੀ ਉਹ ਭਾਈ ਪ੍ਰੇਮਾ ਕੋੜੀ ਵੀ ਸੀ। ਕਿਹੜਾ ਸ਼ਰਾਬ ਦੇ ਨਸ਼ੇ ਵਿੱਚ ਡਿੱਗਿਆ, ਸਾਰੀ ਦਿਹਾੜੀ ਅਯਾਸ਼ੀ ਕਰਦਾ ਬੰਦਾ, ਲਾਹੌਰ ਦੀਆਂ ਗਲੀਆਂ ਵਿੱਚ ਠੁੱਡ ਖਾਂਦਾ, ਲੋਕਾਂ ਤੋਂ ਧੱਕੇ ਖਾਂਦਾ ਹੋਇਆ, ਅੱਜ ਗੁਰੂ ਨਾਨਕ ਸਾਹਿਬ ਦੇ ਘਰ ਆਣ ਕੇ ਡਿੱਗ ਪਿਆ, ਇਸ਼ਨਾਨ ਕੀਤਾ ਧੂੜੀ ਵਿੱਚ, ਅਤੇ ਗੁਰਮੁਖੋ ਗੁਰੂ ਘਰ ਦਾ ਪ੍ਰਚਾਰਕ ਬਣ ਗਏ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਮਰੱਥਾ ਹੈ। ਹੋਰ ਕਿਸੇ ਪਾਸੇ ਨਹੀਂ। ਮਹਾਰਾਜ ਕਹਿਣਗੇ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਮਹਾਰਾਜ ਕਹਿਣਗੇ ਉਸ ਸਾਧੂ ਮਹਾਤਮਾ ਦੇ ਉੱਪਰ ਕੁਰਬਾਨ ਜਾਣਾ ਚਾਹੀਦਾ ਹੈ। ਕੁਰਬਾਨ ਦਾ ਅਰਥ ਹੈ ਕੁਰ ਭਾਵ ਨਸ਼ਟ ਕਰ ਦੇਣਾ ਚਾਹੀਦਾ ਹੈ, ਬਾਣ ਬਾਣ ਦਾ ਅਰਥ ਹੈ ਤਾਕਤ, ਆਪਣੀ ਕੁਰਬਾਨੀ ਦੇ ਦੇਣੀ ਚਾਹੀਦੀ ਹੈ, ਆਪਣੀ ਤਾਕਤ ਉਸ ਗੁਰੂ ਅੱਗੇ ਛੱਡ ਦੇਣੀ ਚਾਹੀਦੀ ਹੈ, ਉਸ ਮਹਾਤਮਾ ਦੇ ਅੱਗੇ ਛੱਡ ਦੇਣੀ ਚਾਹੀਦੀ ਹੈ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਸ਼ਬਦ ਵਰਤਦਿਆਂ ਨਿਰਣਾ ਕਰਦੇ ਨੇ, ਸਾਧ ਸੇਵਾ ਵਡਭਾਗੀ ਪਾਈ ਹੈ। ਮਹਾਰਾਜ ਕਹਿਣਗੇ ਵੱਡੇ ਭਾਗਾਂ ਦੁਆਰਾ ਕਿਸੇ ਗੁਰਮੁਖ ਦੀ ਸੇਵਾ ਦੇ ਵਿੱਚ ਸਮਾਂ ਮਿਲਦਾ ਹੈ, ਕਿਸੇ ਗੁਰਮੁਖ ਦੀ ਸੇਵਾ ਵਿੱਚ। ਮਹਾਰਾਜ ਕਹਿਣਗੇ ਸਾ ਇੱਥੇ ਜਿਹੜਾ ਹੈ ਸਾਧ ਸੇਵਾ ਵਡਭਾਗੀ ਪਾਈ ਹੈ, ਕਿਸੇ ਗੁਰਮੁਖ ਮਹਾਤਮਾ ਦੀ ਸੰਗਤ ਵਿੱਚ ਰਹਿ ਕੇ ਉਹਦੀ ਸੇਵਾ ਕਰਨੀ। ਮਹਾਰਾਜ ਕਹਿਣਗੇ ਐਵੇਂ ਕਿਵੇਂ ਨਹੀਂ, ਅਸਲ ਦੇ ਵਿੱਚ ਇਹ ਅਵਸਥਾ ਹੀ ਸਭ ਤੋਂ ਉੱਤਮ ਹੈ। ਮਹਾਰਾਜ ਕਹਿਣਗੇ ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਏ। ਗੁਰਮੁਖ ਸਾਧੂ ਅਭਿਆਸੀ ਸ਼ਬਦ ਬਹੁਤ ਵੱਡੇ, ਇਹਨਾਂ ਨੂੰ ਕਮਾਉਣ ਵਾਲਾ ਉਸ ਤੋਂ ਵੀ ਉੱਤਮ ਹੋ ਜਾਂਦਾ ਹੈ।
ਉਸ ਤੋਂ ਵੀ ਉੱਤਮ। ਸ਼ਾਇਦ ਮੈਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ ਬਠਿੰਡੇ ਦੇ ਇਲਾਕੇ ਵਿੱਚ ਡਾਕਟਰ ਰਘਵੀਰ ਸਿੰਘ ਬੀਰ ਹੁਣਾਂ ਨੇ ਆਦਰਸ਼ਕ ਜੀਵਨੀਆਂ ਇੱਕ ਕਿਤਾਬ ਲਿਖੀ। ਉਹਦੇ ਵਿੱਚ ਜ਼ਿਕਰ ਕੀਤਾ ਸੀ ਇੱਕ ਛੋਟੀ ਜਿਹੀ ਉਮਰ ਦਾ ਬੱਚਾ ਇੱਕ ਨਿਹੰਗ ਸਿੰਘਾਂ ਦੇ ਡੇਰੇ ਦੇ ਵਿੱਚ ਇੱਕ ਗੁਰਮੁਖ ਮਹਾਤਮਾ ਰਹਿੰਦੇ ਸੀ, ਵਿਰਕਤ ਅਭਿਆਸੀ, ਦਿਨ ਰਾਤ ਬੰਦਗੀ ਵਿੱਚ ਰੁੱਚੇ। ਇੱਕ ਮਾਂ ਜਾ ਕੇ ਆਪਣੇ ਬੱਚੇ ਨੂੰ ਡੇਰੇ 'ਤੇ ਚੜ੍ਹਾ ਕੇ ਕਹਿੰਦੀ, ਬਾਬਾ ਜੀ ਇਹਨੂੰ ਸੰਥਿਆ ਦਿਓ ਗੁਰਬਾਣੀ ਦੀ, ਗੁਰਬਾਣੀ ਪੜ੍ਹਨੀ ਆ ਜਾਏ। ਉਸ ਮਹਾਤਮਾ ਦੀ ਸੰਗਤ 'ਤੇ ਔਰਾ ਇੰਨਾ ਸੀ, ਬਸ ਸਿਰਫ ਗੁਰਮੁਖੀ ਦੇ ਅੱਖਰ ਹੀ ਪੜ੍ਹਾਏ ਸੀ 2 ਸਾਲਾਂ ਵਿੱਚ। ਘੋੜਿਆਂ ਦੀ ਸੇਵਾ, ਲੰਗਰ ਦੀ ਸੇਵਾ, ਭਾਂਡਿਆਂ ਦੀ ਸੇਵਾ, ਸਾਰੀ ਦਿਹਾੜੀ ਸੇਵਾ ਕਰਾ ਕਰਾ ਕੇ ਉਹ ਬੱਚਾ 2 ਸਾਲਾਂ ਵਿੱਚ ਅੱਕ ਕੇ ਕਹਿੰਦਾ, ਬਾਬਾ ਜੀ ਮੇਰਾ ਖਹਿੜਾ ਛੱਡ ਦਿਓ, ਮੈਂ ਚੱਲਿਆ। ਗੁਰਬਾਣੀ ਸਿੱਖਣ ਆਇਆ ਸੀ, ਗੁਰਬਾਣੀ ਸਿੱਖਣ ਆਇਆ ਸੀ ਇੱਥੇ ਮੈਨੂੰ ਸੇਵਾਦਾਰ ਬਣਾ ਕੇ, ਘੋੜਿਆਂ ਦੀ ਕਦੀ ਮੈਂ ਲਿੱਦ ਸੁੱਟਦਾ, ਕਦੀ ਮੈਂ ਲੰਗਰ ਦੇ ਭਾਂਡੇ ਮਾਂਜਦਾ, ਸਿਖਾਇਆ ਤੁਸੀਂ ਮੈਨੂੰ ਕੱਖ ਵੀ ਨਹੀਂ। ਉਹ ਮਹਾਤਮਾ ਦਾ ਔਰਾ ਕਿੱਡਾ ਕੁ ਵੱਡਾ ਹੋਏਗਾ। ਉਹ ਕਹਿਣਗੇ ਚੱਲ ਫਿਰ ਚੰਗਾ, ਇਸ਼ਨਾਨ ਕਰਕੇ ਸਵੇਰੇ ਅੰਮ੍ਰਿਤ ਵੇਲੇ ਆ ਜਾਈਂ। ਕਹਿੰਦੇ ਜੀ ਠੀਕ ਹੈ, ਤੂੰ ਜਾਣਾ ਨਾ, ਚਲਾ ਜਾਈਂ, ਕੱਲ੍ਹ ਨੂੰ ਚਲਾ ਜਾਈਂ, ਪਰ ਇੱਦਾਂ ਕਰੀਂ ਇਸ਼ਨਾਨ ਕਰਕੇ ਸਵੇਰੇ ਦਰਬਾਰ ਸਾਹਿਬ 'ਚ ਆ ਜਾਈਂ। ਚੋਲਾ ਭੇਜਿਆ, ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆ, ਬਾਂਹ ਫੜ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਦਿੱਤਾ। ਕਹਿਣਗੇ ਪਾੜੇ ਕੁ ਓਅੰਕਾਰ, ਤੈਨੂੰ ਪੜ੍ਹਾਇਆ ਨਹੀਂ ਨਾ ਕੱਖ ਵੀ, ਪਾੜੇ ਕੁ ਓਅੰਕਾਰ। ਇੱਕ ਓਅੰਕਾਰ ਪੜ੍ਹਿਆ, ਕਦੋਂ ਜਪਜੀ ਸਾਹਿਬ ਸੰਪੂਰਨ ਹੋ ਗਿਆ, ਕਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਰਾਗ ਸ਼ੁਰੂ ਹੋ ਗਿਆ, ਉਸ ਬੱਚੇ ਨੂੰ ਪਤਾ ਹੀ ਨਹੀਂ। ਔਰ ਇਹ ਘਟਨਾਵਾਂ ਸਾਡੇ ਆਮ ਲੋਕਾਂ ਨੇ ਵੇਖੀਆਂ। ਰਘਵੀਰ ਸਿੰਘ ਬੀਰ ਬੜੀ ਗੁਰਮੁਖ ਆਤਮਾ, ਔਰ ਉਹਨਾਂ ਨੇ ਇਹ ਜੀਵਨੀਆਂ ਦੇ ਵਿੱਚ ਲਿਖਿਆ ਕਿ ਕਿੱਡੀ ਵੱਡੀ ਸਮਰੱਥਾ ਜਿਹੜੀ ਹੈ ਇੱਕ ਗੁਰਮੁਖ ਦੇ ਵਿੱਚ ਹੁੰਦੀ। ਡਾਕਟਰ ਜਸਵੰਤ ਸਿੰਘ ਨੇਕੀ ਹੈ ਅਤੇ ਉਹਨਾਂ ਦਾ ਜਿਹੜਾ ਰੂਟੀਨ ਹੈ, ਰੁਝਾਨ ਹੈ, ਉਹ ਡਾਕਟਰੀ ਲਾਈਨ ਹੈ, ਪਰ ਅਧਿਆਤਮ ਦੇ ਸ਼ਿਖਰ ਦੇ ਵਿੱਚ ਇੰਨੇ ਕੁ ਖੁੱਭ ਗਏ ਸਨ। ਉਹ ਕਹਿੰਦੇ ਮੈਂ ਉਸ ਦਿਨ ਪ੍ਰਭਾਵਿਤ ਹੋਇਆ ਸੀ ਕਿ ਜਿੱਦਣ ਇੱਕ ਸਾਧ, ਇੱਕ ਮਹਾਤਮਾ ਸਾਡੇ ਘਰ ਦੇ ਬਾਹਰੋਂ ਦੀ, ਕਲਕੱਤੇ ਰਹਿੰਦੇ ਸੀ, ਉਹ ਕਹਿੰਦੇ ਘਰ ਦੇ ਬਾਹਰੋਂ ਦੀ ਲੰਘਦਾ ਸੀ ਰੋਜ਼ ਹੀ, ਅਤੇ ਕਦੀ ਕਦੀ ਉਹਨੇ ਮੈਨੂੰ ਬੁਲਾ ਕੇ ਲੰਘਣਾ। ਮੈਂ ਵੀ ਬੱਚਾ ਸੀ, ਮੈਂ ਬੈਠਾ ਰਹਿਣਾ ਬਾਹਰ ਥੜੀ 'ਤੇ ਘਰ ਦੀ। ਇੱਕ ਦਿਨ ਇਹੋ ਜਿਹਾ ਸਮਾਂ ਆਇਆ, ਕਹਿੰਦੇ ਵੀ ਮੈਨੂੰ ਇੱਕ ਖੋਟਾ ਸਿੱਕਾ ਲੱਭ ਗਿਆ, ਖੋਟਾ ਜਿਹੜਾ ਚੱਲਦਾ ਨਹੀਂ ਸੀ, ਉਹ ਖੋਟਾ ਸਿੱਕਾ ਲੱਭ ਗਿਆ। ਅਤੇ ਉਹ ਖੋਟਾ ਸਿੱਕਾ ਲੈ ਕੇ ਮੈਂ ਜੇਬ 'ਚ ਪਾ ਲਿਆ। ਮੈਂ ਚਤੁਰਾਈ ਨਾਲ ਆਪਣੇ ਘਰ ਦੀ ਸਾਹਮਣੀ ਦੁਕਾਨ 'ਤੇ ਜਾਂਦਾ ਰਿਹਾ 2 ਦਿਨ। ਮੈਂ ਕੱਪੜੇ ਬਦਲਣੇ ਅਤੇ ਉਹ ਸਿੱਕਾ ਫਿਰ ਜੇਬ 'ਚ ਪਾ ਲੈਣਾ, ਫਿਰ ਦੁਕਾਨ 'ਤੇ ਜਾਣਾ, ਉਹਨੇ ਮੈਨੂੰ ਟੋਕਣਾ, ਪੁੱਤਰਾ ਇਹ ਖੋਟਾ ਇਹ ਨਹੀਂ ਚੱਲਣਾ। ਕਹਿੰਦੇ ਮੈਂ ਫਿਰ ਭੁਲੇਖਾ ਪਾ ਕੇ ਵੀ ਸ਼ਾਇਦ ਅੱਜ ਚੱਲ ਜਾਏ। ਕਹਿੰਦੇ ਮੈਂ 3 ਦਿਨ ਉਹ ਸਿੱਕਾ ਚਲਾਉਂਦਾ ਰਿਹਾ, ਪਰ 3ਜੇ ਦਿਨ ਉਸ ਦੁਕਾਨਦਾਰ ਨੇ ਆਪਣੀ ਦੁਕਾਨ ਤੋਂ ਮੇਰੇ ਘਰ ਆਵਾਜ਼ ਮਾਰ ਕੇ ਕਿ ਵੀ ਆਪਣੇ ਪੁੱਤਰ ਨੂੰ ਸਮਝਾਓ ਇਹ ਖੋਟਾ ਸਿੱਕਾ ਮੇਰੇ ਦੁਕਾਨ 'ਤੇ ਲਈ ਆਉਂਦਾ। ਕਹਿੰਦੇ ਮੈਂ ਮੋਹ ਸੀ ਵੀ ਸਿੱਕਾ ਮੇਰੇ ਕੋਲ ਹੈ, ਮੈਂ ਜੇਬ 'ਚ ਪਾ ਲਿਆ ਉੱਪਰਲੀ। ਕਹਿੰਦੇ ਨਿੱਕਰ ਬੁਸਟਰ ਮੈਂ ਪਾਈ ਹੋਈ, ਮੈਂ ਉੱਪਰਲੀ ਜੇਬ ਦੇ ਵਿੱਚ ਉਹ ਸਿੱਕਾ ਪਾ ਲਿਆ। ਜਦੋਂ ਉੱਪਰਲੀ ਜੇਬ ਦੇ ਵਿੱਚ ਮੈਂ ਸਿੱਕਾ ਪਾਇਆ ਤਾਂ ਉਹੀ ਗੁਰਮੁਖ ਸਾਧੂ ਜਿਹੜਾ ਸੀ ਉਹ ਘਰ ਤੋਂ ਲੰਘਿਆ ਬਾਹਰੋਂ। ਕਹਿੰਦੇ ਮੈਨੂੰ ਕਹਿੰਦਾ ਵੀ ਕੋਈ ਸ਼ਿਕਾ, ਹੁਣ ਉਹ ਡਾਕਟਰੇਟ ਡਿਗਰੀ ਦੇ ਵਿੱਚ ਉਹ ਸ਼ਿਖਰ ਦੇ ਡਾਕਟਰਾਂ ਦੇ ਵਿੱਚ ਚੁਣੇ ਜਾਂਦੇ। ਉਹ ਕਹਿੰਦੇ ਮੈਨੂੰ ਕਹਿੰਦੇ ਵੀ ਕੁਛ ਸ਼ਿਕਾ, ਕਹਿੰਦੇ ਮੇਰੇ ਕੋਲ ਤਾਂ ਹੈ ਕੁਛ ਨਹੀਂ, ਮੈਂ ਕੀ ਸ਼ਿਕਾਵਾਂ, ਮੇਰੇ ਕੋਲ ਤਾਂ ਕੁਛ ਨਹੀਂ ਹੈ। ਉਹ ਕਹਿੰਦੇ ਫਿਰ ਉਸ ਵੇਲੇ ਇਹ ਸ਼ਬਦ ਵਰਤੇ ਉਸ ਗੁਰਮੁਖ ਨੇ, ਮਹਾਤਮਾ ਨੇ, ਉਸ ਮਹਾਤਮਾ ਦੇ ਇਹ ਸ਼ਬਦ ਸਨ। ਕਹਿੰਦੇ ਆ ਤੇਰੀ ਜੇਬ 'ਤੇ ਖਾਲੀ ਨਹੀਂ, ਇਹਦੇ ਜੇਬ 'ਚ ਕੀ ਪਿਆ ਮੈਨੂੰ ਦਿਸ ਰਿਹਾ। ਕਹਿੰਦੇ ਵਾਕਈ ਉਹ ਜੇਬ ਦੇ ਵਿੱਚ ਉਹ ਸਿੱਕਾ ਦਿਸਦਾ ਸੀ। ਕਹਿੰਦੇ ਜਦੋਂ ਉਹਨਾਂ ਨੇ ਸ਼ਬਦ ਵਰਤੇ ਨਾ ਕਿ ਆ ਤੇਰੀ ਜੇਬ ਵਿੱਚ ਕੀ ਪਿਆ ਹੈ, ਕਹਿੰਦਾ ਜੀ ਇਹ ਤਾਂ ਇਹ ਕੀ ਖੋਟਾ ਹੈ ਤਾਂ, ਕਹਿੰਦੇ ਚੱਲ ਦੁਕਾਨ 'ਤੇ ਚਲਾ ਕੇ ਤੇ ਆ। ਕਹਿੰਦੇ ਮੈਂ ਉਹੀ ਸਿੱਕਾ ਫੜਿਆ, ਡਰਦਾ ਡਰਦਾ ਸਾਹਮਣੀ ਦੁਕਾਨ 'ਤੇ ਗਿਆ। ਸਾਹਮਣੀ ਦੁਕਾਨ 'ਤੇ ਜਾ ਕੇ ਮੈਂ ਕਿਹਾ ਜੀ ਆਹ ਸਮਾਨ ਇਹਨੇ ਇਹਦਾ ਅੱਧੇ ਦਾ ਆਹ ਸਮਾਨ ਦੇ ਦਿਓ, ਅੱਧਾ ਬਾਕੀ ਦੇ ਦਿਓ। ਕਹਿੰਦੇ ਨੇ ਉਸ ਵਿਅਕਤੀ ਨੇ ਬਿਲਕੁਲ ਵੀ ਜਿਹੜਾ ਸੀ ਉਸ ਵਕਤ ਤਰਕ ਨਹੀਂ ਕੀਤਾ, ਉਹਨੇ ਸਿੱਕਾ ਫੜਿਆ ਆਪਣੇ ਗੱਲੇ 'ਚ ਸੁੱਟਿਆ, ਮੈਨੂੰ ਸਮਾਨ ਦਿੱਤਾ ਖਾਣ ਵਾਸਤੇ, ਬਾਕੀ ਪੈਸਾ ਮੈਨੂੰ ਵਾਪਸ ਮੋੜ ਦਿੱਤਾ, ਮੈਂ ਜੇਬ 'ਚ ਪਾਇਆ ਅਤੇ ਮੈਂ ਹੈਰਾਨ ਅਸਚਰਜ ਸੀ, ਮੇਰੇ ਕੋਲ ਸ਼ਬਦ ਨਹੀਂ ਸੀ, ਹੈ ਤਾਂ ਮੈਂ ਬੱਚਾ ਹੀ ਸੀ ਪਰ ਮੇਰੇ ਕੋਲ ਸ਼ਬਦ ਨਹੀਂ ਸੀ।
ਅਤੇ ਮੈਂ ਆਣ ਕੇ ਜਦੋਂ ਖਾਣ ਵਾਲੀ ਚੀਜ਼ ਉਹ ਸਾਧੂ ਨੂੰ ਫੜਾ ਕੇ ਕਿਹਾ, ਬਾਬਾ ਜੀ ਇਹ ਤਾਂ ਖੋਟਾ ਸੀ, 3 ਦਿਨ ਤੋਂ ਚੱਲਦਾ ਨਹੀਂ ਸੀ। ਕਹਿੰਦੇ ਪੁੱਤਰਾ, ਬਿਰਤੀ ਨੇਕ ਰੱਖੀ ਦੀ ਹੁੰਦੀ ਹੈ, ਕਰਤਾ ਪੁਰਖ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ ਹੈ। ਅਸਲ ਵਿੱਚ ਬਿਰਤੀ ਨੇਕ ਰੱਖਣੀ ਚਾਹੀਦੀ ਹੈ, ਬਿਰਤੀ ਸੇਵਾ ਵਾਲੀ ਰੱਖਣੀ ਚਾਹੀਦੀ, ਉਹਦੀ ਮਰਜ਼ੀ ਉਹ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਸ਼ਬਦ ਹੈ ਇੱਕ ਗੁਰਮੁਖ ਦੀ ਸੰਗਤ ਦੇ ਵਿੱਚੋਂ ਨਿਕਲੀ ਹੋਈ ਆਤਮਿਕ ਤਰੱਕੀ ਦਾ, ਇਹ ਰਾਹ ਹੈ ਅਕਾਲ ਪੁਰਖ ਦੇ ਦਰ 'ਤੇ ਉਸ ਮਾਰਗ 'ਤੇ ਚੱਲਣ ਵਾਲਿਆਂ ਦੇ ਹਿਰਦੇ ਦੀ ਅਵਸਥਾ ਦਾ। ਉਹ ਤਾਂ ਬ੍ਰਹਿਮੰਡ ਬਦਲ ਸਕਦੇ ਆ, ਇੱਕ ਸਿੱਕੇ ਦੀ ਤਾਂ ਖੇਡ ਵੱਖਰੀ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਆ, ਕਹਿੰਦੇ ਸਾਧ ਸੇਵਾ ਵਡਭਾਗੀ ਪਾਈ ਹੈ, ਵੱਡੇ ਭਾਗਾਂ ਨਾਲ ਕਿਸੇ ਗੁਰਮੁਖ ਦੀ ਸੇਵਾ ਵਿੱਚੋਂ ਬਹੁਤ ਕੁਝ ਲੱਭਦਾ। ਸਾਧ ਸੰਗ ਹਰ ਕੀਰਤਨ ਗਾਈਏ, ਕਹਿਣਗੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਹਰ ਅਕਾਲ ਪੁਰਖ ਦਾ ਕੀਰਤਨ ਤਨ ਦੁਆਰਾ ਕੀਰਤਨ ਭਾਵ ਕੇ ਉਸ ਕਰਤੇ ਪੁਰਖ ਦੀ ਕੀਰਤੀ ਗਾਈ ਜਾ ਸਕਦੀ ਹੈ ਜੇ ਅਸੀਂ ਬੈਠ ਜਾਈਏ। ਅਤੇ ਮਹਾਰਾਜ ਕਹਿਣਗੇ, ਸਾਧ ਸੰਗ ਹਰ ਕੀਰਤਨ ਗਾਈਏ, ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਜਿਹਦਾ ਨਿੱਜ ਸੁਥਰਾ ਹੋ ਗਿਆ, ਜਿਹਦਾ ਨਿੱਜ ਸਾਧਿਆ ਗਿਆ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਸ ਗੁਰਮੁਖ ਦੀ ਸੰਗਤ ਵਿੱਚ ਬੈਠ ਕੇ ਸਾਧ ਸੰਗ ਹਰ ਕੀਰਤਨ ਗਾਈਏ। ਉੱਥੇ ਗੁਰੂ ਦੀ ਕੀਰਤੀ ਕਰ ਲੈਣੀ ਚਾਹੀਦੀ, ਜਿੱਥੇ ਕੋਈ ਗੁਰਮੁਖ ਬੈਠਾ ਜਪਦਾ ਹੋਵੇ ਉਹਦੀ ਸੰਗਤ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਵੀ ਟੁੱਟੇ ਹੋਏ ਹਿਰਦਿਆਂ ਨੂੰ ਜੋੜਨ ਦੀ ਅਵਸਥਾ ਰੱਖਦੀ। ਆਪਾਂ ਕਹਿੰਦੇ ਨਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਬੜਾ ਉੱਤਮ ਹੈ, ਪਰ ਕਰਮਾਂ 'ਚ ਉਤਰਦਿਆਂ ਹੀ ਬੰਦਾ ਦੁਨੀਆਂ ਨਾਲੋਂ ਟੁੱਟ ਜਾਂਦਾ ਹੈ। ਕਿਉਂ? ਕਿਉਂਕਿ ਉੱਥੇ ਟੁੱਟੀਆਂ ਹੋਈਆਂ ਸੁਰਤਾਂ ਜਿਹੜੀਆਂ ਜੁੜੀਆਂ ਨੇ, ਉਹ ਚੌਂਕੜਾ ਮਾਰ ਕੇ ਬੈਠੇ, ਉਹਨਾਂ ਦਾ ਔਰਾ ਇੰਨਾ ਵੱਡਾ ਹੈ, ਕਿਉਂਕਿ ਉੱਥੇ ਪ੍ਰਤੱਖ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਵਰਤਦੀ। ਉੱਥੇ ਸੁੱਕਾ ਹੋਇਆ ਹਿਰਦਾ ਹਰਾ ਹੁੰਦਾ ਹੈ, ਉੱਥੇ ਡਿੱਗਾ ਹੋਇਆ ਬੰਦਾ ਉੱਠ ਖਲੋਂਦਾ, ਉੱਥੇ ਟੁੱਟਿਆ ਹੋਇਆ ਜੁੜ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਕਰਕੇ ਇਹ ਉਪਦੇਸ਼, ਇਹ ਨਿਰਣਾ ਸਾਡੇ ਸਾਨੂੰ ਕਰਦੇ। ਮਹਾਰਾਜ ਕਹਿਣ ਲੱਗੇ, ਅਨਿਕ ਬਿਘਨ ਤੇ ਸਾਧੂ ਰੱਖ ਹੈ। ਅਨਿਕ ਬਿਘਨ, ਬਿਘਨ ਦਾ ਅਰਥ ਕੀ ਹੈ? ਵਿਘਨ ਪੈ ਜਾਣਾ, ਰੋਕ ਲੱਗ ਜਾਣੀ ਕਿਸੇ ਕਾਰਜ 'ਤੇ, ਕਿਸੇ ਕਾਰਜ 'ਤੇ ਰੋਕ ਲੱਗ ਜਾਣੀ। ਮਹਾਰਾਜ ਕਹਿਣ ਲੱਗੇ, ਅਨਿਕ ਬਿਘਨ ਤੇ ਸਾਧੂ ਰੱਖ ਹੈ, ਉਸ ਵਿਘਨਾਂ ਤੋਂ ਗੁਰਮੁਖ ਅਭਿਆਸੀ ਰੱਖ ਲੈਂਦੇ ਹਨ, ਨਹੀਂ ਜਾਣ ਦਿੰਦੇ ਉਸ ਮਾਰਗ 'ਤੇ ਜਿੱਥੇ ਵਿਘਨ ਹੈ, ਨਹੀਂ ਜਾਣ ਦਿੰਦੇ ਉਸ ਮਾਰਗ 'ਤੇ ਜਿੱਥੇ ਕੋਈ ਟੋਟਾ ਹੈ, ਨਹੀਂ ਜਾਣ ਦਿੰਦੇ ਉਸ ਮਾਰਗ 'ਤੇ ਜਿੱਥੇ ਕੋਈ ਕਮੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਜੀਵਨ ਵਿੱਚ ਅਨਿਕ ਬਿਘਨ ਤੇ ਸਾਧੂ ਰੱਖ ਹੈ, ਅਨੇਕਾਂ ਜੀਵਨਾਂ ਦੇ ਵਿਘਨ ਪੈ ਜਾਣ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਧੂ ਗੁਰਮੁਖ ਅਭਿਆਸੀ ਰੱਖ ਲੈਂਦੇ। ਅਨਿਕ ਬਿਘਨ ਤੇ ਸਾਧੂ ਰੱਖ ਹੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ। ਸਤਿਗੁਰੂ ਕਹਿੰਦੇ ਨੇ ਕਿਉਂ? ਕਿਉਂਕਿ ਉਹ ਹਰ ਗੁਣ ਗਾਏ, ਅਕਾਲ ਪੁਰਖ ਦੇ ਗੁਣਾਂ ਨੂੰ ਗਾ ਕਰਕੇ ਅੰਮ੍ਰਿਤ ਰਸ ਚੱਖੈ, ਕਦੀ ਵੀ ਮਰਨ ਵਾਲਾ ਨਹੀਂ। ਜਿਹੜਾ ਰਸ ਹੈ ਆਤਮਿਕ ਆਨੰਦ, ਉਹ ਚੱਖੈ ਭਾਵ ਸੁਰਤ ਦੀ, ਉਹ ਰਸਨਾ ਦੁਆਰਾ ਆਪਣੇ ਨਿੱਜ ਦੇ ਵਿੱਚ ਉਹਦਾ ਰਸ ਲੈਂਦੇ ਰਹਿੰਦੇ। ਅਤੇ ਸਤਿਗੁਰੂ ਅੱਗੇ ਫਿਰ ਜ਼ਿਕਰ ਕਰਦਿਆਂ ਕਹਿੰਦੇ ਨੇ, ਓਟ ਗਹੀ ਸੰਤਹਿ ਦਰ ਆਇਆ। ਕਹਿੰਦੇ ਨੇ ਮੈਂ ਹੁਣ ਓਟ ਫੜ ਲਈ ਹੈ, ਸੰਤਹਿ ਦਰ ਆਇਆ, ਗੁਰਮੁਖਾਂ ਦੇ ਦਰ 'ਤੇ, ਅਭਿਆਸੀਆਂ ਦੇ ਦਰ 'ਤੇ ਆ ਗਿਆ ਹਾਂ। ਫਿਰ ਸਰਬ ਸੁਖ ਨਾਨਕ ਤੇ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ, ਦੁਨੀਆਂ ਦਾ ਹਰੇਕ ਸੁੱਖ ਮੈਂ ਉਹਨਾਂ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਨੇ ਕਿਹਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਉਹਦੀ ਸੁਰਤ ਦਾ ਖੇੜਾ, ਉਹਦਾ ਆਤਮਿਕ ਆਨੰਦ ਦਾ ਪੈਂਡਾ, ਕਰਤੇ ਪੁਰਖ ਦੇ ਦਰ ਤੱਕ ਦੀ ਆਤਮਿਕ ਅਵਸਥਾ ਦੀ ਜਿਹੜੀ ਦੌੜ ਹੈ, ਉਹ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਸਥਿਰ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣ ਦੀ ਆਪ ਦੀ ਕਰੋ ਕਿਰਪਾਲਤਾ। ਬਖਸ਼ੋ ਅਸੀਸ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਹ ਵਾਲੇ, ਉਹ ਆਪ ਸੰਗਤਾਂ ਨੂੰ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਿੱਤਰ ਹਜ਼ੂਰ ਵੀ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪ ਜੀ ਬੜੇ ਪਿਆਰ ਨਾਲ ਬੈਠ ਕੇ ਸਤਿਗੁਰ ਨੇ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਜਿੰਨਾ ਸਮਾਂ ਹੁਕਮ ਹੋਇਆ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਸ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਹ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਭਾਈ ਸਾਹਿਬ ਜੀ ਨੂੰ ਜੀਆਂ ਕਹਿੰਦੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ 11 ਤਰੀਕ ਤੱਕ ਇਸੇ ਤਰ੍ਹਾਂ ਇਸੇ ਟਾਈਮ 'ਤੇ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम पूजनीक पातशाह धन श्री गुरु ग्रंथ साहिब जी महाराज सतगुरां दी पावन पवित्र हजूरी अंदर विराजमान गुरु साहिब जी दी साजी अते नवाजी हुई साध संगत फतेह प्रवान करो। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਰੂਪ ਦੇ ਵਿੱਚ ਇਕੱਤਰ ਹੋ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉੱਦਮ ਉਪਰਾਲਾ ਕਰ ਰਹੇ ਹਾਂ। ਗੁਰੂ ਘਰ ਦੇ ਹਜ਼ੂਰੀ ਰਾਗੀ ਜੱਥੇ ਪਾਸੋਂ ਬੜੇ ਪਿਆਰ ਦੇ ਨਾਲ ਆਪਾਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ, ਜੋ ਆਪਣਾ ਸਾਰਿਆਂ ਦਾ ਮਾਤਾ ਪਿਤਾ ਹੈ, ਮਾਲਕ ਹੈ, ਉਹਦੀ ਵਡਿਆਈ ਹੋ ਰਹੀ ਸੀ। ਭਗਤ ਕਬੀਰ ਜੀ ਗੁਰਬਾਣੀ ਅੰਦਰ ਆਪਾਂ ਨੂੰ ਸੋਝੀ ਬਖਸ਼ਿਸ਼ ਕਰਦੇ ਆ ਕਿ ਜਿਹੜਾ ਆਪਣਾ ਸਾਰਿਆਂ ਦਾ ਮੂਲ ਹੈ ਪਰਮਾਤਮਾ, ਉਹਦੇ 'ਚ ਇੰਨੇ ਗੁਣ ਨੇ, ਭਾਵੇਂ ਆਪਾਂ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਓ, ਜਿੰਨੀ ਇਹ ਬਨਸਪਤੀ ਹੈ ਇਹਦੀਆਂ ਕਲਮਾਂ ਘੜ ਲਓ, ਜਿੱਡੀ ਵੱਡੀ ਧਰਤੀ ਹੈ ਇਹਦਾ ਕਾਗਜ਼ ਬਣਾ ਲਓ, ਫਿਰ ਵੀ ਆਪਣੇ ਮਾਲਕ ਪਰਮਾਤਮਾ ਦੀ ਵਡਿਆਈ ਅਤੇ ਜਸ ਲਿਖਿਆ ਨਹੀਂ ਜਾ ਸਕਦਾ। ਕਬੀਰ, ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਵਸਦਾ ਕਾਗਜ਼ ਜਾਉ ਕਰੋ, ਹਰ ਜਸ ਲਿਖਣ ਨਾ ਜਾਏ। ਜਦੋਂ ਅਸੀਂ ਫਿਰ ਮਾਲਕ ਦੀ ਵਡਿਆਈ ਸੁਣਦੇ ਹਾਂ ਅਤੇ ਉਹਨਾਂ ਨੇ ਸ਼ਬਦ ਫਿਰ ਪਹਿਲਾਂ ਪੜ੍ਹਿਆ, ਜਿਹੜੀ ਕਿਸੇ ਭਾਗਾਂ ਵਾਲੇ ਦੇ ਅੰਦਰੋਂ ਆਵਾਜ਼ ਉੱਠਦੀ ਆ ਇਨਸਾਨ ਦਿਓ, ਉਹ ਆਵਾਜ਼ ਕਿਹੜੀ? ਕੋਈ ਦੱਸਿਓ ਮਾਰਗ ਸੰਤ ਹੋ, ਕਿਉਂ ਪ੍ਰਭੂ ਮਲਾਈਆ, ਕੋਟਨ ਮੈਂ ਨਾਨਕ ਕਹੂ ਨਾ ਰਹਿਣ ਜਿਹੇ ਚੀਤ। ਹੈ ਤਾਂ ਪਾਤਸ਼ਾਹ ਕਹਿੰਦੇ ਕਰੋੜਾਂ 'ਚੋਂ ਇੱਕ ਅੱਧਾ ਹੀ, ਜਿਹਨੂੰ ਫਿਰ ਪਾਤਸ਼ਾਹ ਦੀ ਵਡਿਆਈ ਸੁਣ ਕੇ, ਉਹਦੇ ਪਰਉਪਕਾਰ ਸੁਣ ਕੇ ਕਿਤੇ ਹਿਰਦੇ 'ਚੋਂ ਇਹ ਆਵਾਜ਼ ਨਿਕਲੇ, ਜਿਹੜੇ ਵਾਸਤੇ ਆਪਾਂ ਨੂੰ ਇਹ 84 ਲੱਖ ਜੂਨ ਦੀ ਸਰਦਾਰੀ, ਮਾਨਸ ਦਾ ਜਾਮਾ ਪ੍ਰਾਪਤ ਹੋਇਆ, ਜਿਸ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ। ਜਦੋਂ ਕਿਸੇ ਇਨਸਾਨ 'ਤੇ ਮਾਲਕ ਦੀ ਦਇਆ ਹੁੰਦੀ, ਉਦੋਂ ਇਹ ਆਵਾਜ਼ ਨਿਕਲਦੀ ਆ ਸਾਡੇ ਹਿਰਦੇ 'ਚੋਂ। ਨਹੀਂ ਤਾਂ ਜ਼ਿਆਦਾਤਰ ਸੰਸਾਰ ਵਾਲੇ ਜੀਵ ਆਪਾਂ ਸਿਰਫ ਦੁਨਿਆਵੀ ਪਦਾਰਥਾਂ ਦੀ ਮੰਗ ਕਰਦੇ ਹਾਂ, ਧਰਮ ਦੇ ਰਸਤੇ ਚੱਲ ਕੇ ਸਿਰਫ ਸੰਸਾਰ ਦੇ ਪਦਾਰਥਾਂ ਦੀ ਮੰਗ ਤੱਕ ਸੀਮਤ ਰਹਿ ਜਾਂਦੇ ਹਾਂ। ਜਦੋਂ ਕੋਈ ਸਾਡਾ ਫਿਰ ਪੂਰਬਲਾ ਭਾਗ ਜਾਗਦਾ, ਉਦੋਂ ਸਾਡੇ ਹਿਰਦੇ 'ਚੋਂ ਆਵਾਜ਼ ਨਿਕਲਦੀ ਹੈ, ਕੋਈ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਲਾਈਐ। ਐ ਸੰਤੋ, ਐ ਭਗਤੋ, ਸਾਨੂੰ ਕੋਈ ਮਾਰਗ ਦੱਸੋ, ਸਾਡੇ ਜੀਵਨ ਦਾ ਉਹ ਮਾਰਗ ਜਿਹਨੂੰ ਭੁੱਲ ਕੇ ਅਸੀਂ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਉਹ ਮਾਰਗ ਜਿਹੜਾ ਪਰਮਾਤਮਾ ਦੇ ਪ੍ਰੇਮ ਦਾ ਮਾਰਗ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਵਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਨੂੰ ਇਹ ਗਿਆਨ ਬਖਸ਼ਿਸ਼ ਕੀਤਾ ਗਿਆ ਕਿ ਜਿਹੜੀ ਆਪਣੇ ਮਾਲਕ ਦੀ ਕਹਾਣੀ ਹੈ, ਪਰਮਾਤਮਾ ਦੀ ਕਹਾਣੀ, ਉਹ ਬੜੀ ਗੂੜੀ ਕਹਾਣੀ ਆ, ਡੂੰਘੀ ਕਹਾਣੀ ਹੈ। ਗਾਥਾ ਗੋੜ ਅਪਾਰ, ਸਮਝਣੰ ਬਿਰਲਾ ਜਨੈ,
ਕਹਿੰਦੇ ਇੰਨੀ ਇਹ ਪਰਮਾਤਮਾ ਦੀ ਡੂੰਘੀ ਕਹਾਣੀ ਆ, ਇਹਨੂੰ ਕੋਈ ਬਿਰਲਾ ਜਾਨੀ ਸਮਝ ਸਕਦਾ। ਕਿਉਂ? ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ। ਕਹਾਣੀ ਇੰਨੀ ਬਰੀਕ ਆ ਕਿ ਇੱਕ ਪਾਸੇ ਦ੍ਰਿਸ਼ਟਮਾਨ ਅਤੇ ਸੂਖਮ ਮਾਇਆ ਦਾ ਖੇਡ ਆ ਅਤੇ ਦੂਸਰੇ ਪਾਸੇ ਹੈ ਪਰਮਾਤਮਾ ਦਾ ਰਸਤਾ। ਕਿਸੇ ਵਿਰਲੇ ਵਿਰਲੇ ਨੂੰ ਇਸ ਗੱਲ ਦੀ ਸੋਝੀ ਫਿਰ ਮਾਲਕ ਬਖਸ਼ਿਸ਼ ਕਰਦੇ ਆ। ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ। ਜਿੱਥੇ ਆਪਾਂ ਹੁਣ ਬੈਠੇ ਹਾਂ ਇੱਥੇ ਫਿਰ ਮਾਲਕ ਕਰਦਾ ਸਾਡੇ 'ਤੇ ਕਿਰਪਾ, ਸਾਨੂੰ ਇਹ ਕਹਾਣੀ ਦੀ ਸੋਝੀ ਬਖਸ਼ਦਾ ਕਿ ਆ ਸੰਸਾਰ ਦੀਆਂ ਜਿਹੜੀਆਂ ਇਸ਼ਾਵਾਂ ਨੇ, ਸੰਸਾਰ ਦੀ ਜਿਹੜੀ ਖਿੱਚ ਆ, ਉਹ ਕਿਵੇਂ ਉਹ ਤੋਂ ਛੁਟਕਾਰਾ ਕਰਾਉਣਾ ਅਤੇ ਕਿਵੇਂ ਅਸੀਂ ਆਪਦੇ ਮਾਲਕ ਦੇ ਵਿੱਚ ਰਮਣਾ, ਜੋ ਸਾਡਾ ਸਾਰਿਆਂ ਦਾ ਮੂਲ ਰਮਣਾ ਹੈ। ਗੁਰਮੁਖੋ, ਸਾਡੇ ਮਨ ਨੇ, ਸਾਡੀ ਸੁਰਤੀ ਨੇ, ਹੁਣ ਕਾਹਤੋਂ ਨਹੀਂ ਰਮਦੀ, ਰੁਕਾਵਟ ਕੀ ਆ? ਉਹ ਸਾਨੂੰ ਆਪਦੀ ਮਤ ਨਾਲ ਸਮਝ ਨਹੀਂ ਆ ਸਕਦੀ। ਇਸੇ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੱਕ ਜਗ੍ਹਾ ਤਾਂ ਪਾਤਸ਼ਾਹ ਨੇ ਇੰਨਾ ਗਹਿਰਾ ਗਿਆਨ ਬਖਸ਼ਿਸ਼ ਕੀਤਾ, ਕਹਿੰਦੇ ਕੋਈ ਇਨਸਾਨ ਇੰਨੀ ਕੁ ਸਿੱਧੀ ਪ੍ਰਾਪਤ ਕਰ ਲਏ, ਸਿੱਧੀ ਬਈ ਉਹ ਪਰਮਾਣੂ ਦਾ ਛੋਟਾ ਜਿਹਾ ਕਣ ਬਣ ਜੇ, ਆ ਜਿੱਡਾ ਵੱਡਾ ਸੰਸਾਰ ਇਹਦੇ 'ਚ ਇੰਨੇ ਕੁ ਚਿਰ 'ਚ ਉਹ ਚੱਕਰ ਲਾਇਆ ਵੇ ਜਿੰਨਾ ਚਿਰ ਅੱਖ ਝਮਕਣ ਨੂੰ ਲੱਗਦਾ। ਫੇਰ ਵੀ ਗੁਰੂ ਤੋਂ ਅਤੇ ਸਾਧੂ ਸੰਤ ਤੋਂ ਬਿਨਾਂ ਸਾਡੇ ਜੀਵਨ ਦੀ ਤਾਣੀ ਨਹੀਂ ਸਿੱਧ ਹੋ ਸਕਦੀ। ਸਮਝਾ ਰਹੇ ਆ ਸਤਿਗੁਰ ਬਾਣੀ 'ਚ ਆਪਾਂ ਨੂੰ, ਪਰਮਾਣੋ ਪਰਜੰਤ ਅਕਾਸੈ ਦੀਪ ਲੋਸੇ ਖੰਡਣ ਗਾਸ਼ੇਣ ਨੈਣ ਭਰੇਣ ਨਾਨਕ ਬਿਨ ਸਾਧੂ ਨਾ ਸਿੱਧਤੇ। ਇੰਨੀ ਤਾਕਤ ਕੋਈ ਬੰਦਾ ਪ੍ਰਾਪਤ ਕਰੇ ਬਈ ਉਹ ਇੱਕ ਅੱਖ ਝਮਕਣ ਜਿੰਨੇ ਸਮੇਂ 'ਚ ਪਰਮਾਣੂ ਦੇ ਛੋਟੇ ਜਿਹੇ ਕਣ ਜਿੰਨਾ ਆਕਾਰ ਬਣਾ ਕੇ ਸਾਰੇ ਆ ਦੀਪ ਲੋਹ ਖੰਡਾਂ 'ਚ ਚੱਕਰ ਲਾਇਆ ਵੇ, ਪਰ ਜੀਵਨ ਦੀ ਤਾਣੀ ਫੇਰ ਵੀ ਸੁਲਝਦੀ ਨਹੀਂ। ਕਾਰਨ ਇਹਨਾਂ ਚੀਜ਼ਾਂ 'ਚ ਪੈ ਕੇ ਜੀਵ ਸੰਸਾਰ ਦੀ ਵਡਿਆਈ ਤਾਂ ਪ੍ਰਾਪਤ ਕਰ ਲੈਂਦਾ, ਪਰ ਜਿਹੜੀ ਵਸਤੂ ਦੇ ਨਾਲ ਅਸੀਂ ਆਪਣੇ ਮਾਲਕ 'ਚ ਸਮਾਉਣਾ ਉਹ ਸਾਡੇ ਮਨ 'ਚ ਨਹੀਂ ਵਸਦੀਆਂ ਚੀਜ਼ਾਂ, ਜਿਹਦੇ ਬਾਰੋਂ ਪਾਤਸ਼ਾਹ ਸਮਝਾ ਰਹੇ ਆਪਾਂ ਨੂੰ, ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਜੇ ਕੋਈ ਧਾਰਮਿਕ ਪੰਥ ਦੇ ਮਾਰਗ 'ਤੇ ਚੱਲਦਾ ਇਨਸਾਨ ਇਹਨਾਂ ਚੀਜ਼ਾਂ 'ਚ ਚੱਲਿਆ ਜਾਵੇ ਉਹਦੇ ਮਨ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਦਾ। ਜਿਹਦੇ ਮਨ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਾਸਾ ਨਹੀਂ ਉਹ ਉਸ ਨਾਮ 'ਚ ਸਮਾ ਨਹੀਂ ਸਕਦਾ। ਜਿਹੜਾ ਉਸ ਨਾਮ 'ਚ ਸਮਾ ਨਹੀਂ ਸਕਦਾ ਉਹ ਸਾਡੇ ਮੂਲ ਸੱਚ ਪਰਮਾਤਮਾ 'ਚ ਅਭੇਦ ਨਹੀਂ ਹੋ ਸਕਦਾ। ਫਿਰ ਜਦੋਂ ਅਸੀਂ ਗੁਰੂ ਦੀ ਬਾਣੀ ਦੁਆਰਾ ਗਿਆਨ ਪ੍ਰਾਪਤ ਕਰਦੇ ਸਾਨੂੰ ਫਿਰ ਇੱਥੇ ਸਮਝਣ ਦੀ ਲੋੜ ਹੈ ਕਿ ਸਾਡੇ ਅਤੇ ਮਾਲਕ 'ਚ ਰੁਕਾਵਟ ਕੀ ਹੈ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਆ ਕਿ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ। ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਣ ਹਾਰ, ਬਾਹਰ ਵੀ ਅਤੇ ਹਰੇਕ ਜੀਵ ਦੇ ਅੰਦਰ ਵੀ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਅੱਗੇ ਜਾ ਕੇ ਹੋਰ ਸਮਝਾਤਾ ਸਾਨੂੰ, ਕਹਿੰਦੇ ਜੀਵ ਰੂਪੀ ਇਸਤਰੀ ਅਤੇ ਪਤੀ ਪਰਮਾਤਮਾ ਦੋਨੋਂ ਇੱਕ ਛੇਜ ਦੇ ਉੱਪਰ ਰਹਿੰਦੇ ਆ।
ਪਰ ਇਹਨਾਂ ਦਾ ਆਪਸ ਦੇ ਵਿੱਚ ਦੀ ਮਿਲਾਪ ਨਹੀਂ ਹੁੰਦਾ। ਕਾਰਨ ਪਾਤਸ਼ਾਹ ਕਹਿੰਦੇ ਇੱਕ ਕੰਧ ਆ ਵਿਚਾਲੇ ਸਾਡੇ, ਕੰਧ ਉਹ ਕੋਈ ਦੁਨਿਆਵੀ ਕੰਧ ਨਹੀਂ ਹੈ, ਉਹ ਆ ਸਾਡੀ ਹਉਮੈ ਦੀ ਕੰਧ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਜਿੰਨਾ ਚਿਰੇ ਹਉਮੈ ਦਾ ਰੋਗ, ਜਿਹਨੂੰ ਦੀਰਘ ਰੋਗ ਗੁਰਬਾਣੀ 'ਚ ਕਹਿੰਦੇ ਆ, ਇਹ ਦੂਰ ਨਹੀਂ ਹੁੰਦਾ। ਮਾਫ਼ ਕਰਨਾ ਗੁਰੂ ਪਿਆਰੀ ਸਾਧ ਸੰਗਤ, ਸਾਨੂੰ ਉਹ ਪ੍ਰਾਪਤੀ ਨਹੀਂ ਹੋਣੀ ਜਿਹਦੀ ਅਸੀਂ ਆਸ ਲਾ ਕੇ ਚੱਲਦੇ ਹਾਂ। ਫਿਰ ਆਪਾਂ ਸੁਣ ਰਹੇ ਸੀ, ਕੋਈ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਲਾਈ ਹੈ। ਅਰਦਾਸ ਕਰਦਾ ਜੀਵ ਪਰਮਾਤਮਾ ਦੇ ਅੱਗੇ ਕਿ ਕੋਈ ਐਸਾ ਸੱਜਣ ਮਿਲਾ ਜਿਹੜਾ ਸਾਨੂੰ ਉਸ ਮਾਲਕ ਤੱਕ ਪਹੁੰਚਣ ਦਾ ਰਸਤਾ ਦੱਸ ਦੇਵੇ। ਇੱਕ ਰਸਤਾ ਹੈ ਸੰਸਾਰ ਦਾ, ਜਿਹੜਾ ਸਰੀਰ ਦੇ ਨਾਲ ਚੱਲਦਾ ਜਾਂ ਦੁਨਿਆਵੀ ਸਾਧਨਾ ਨਾਲ ਚੱਲਦਾ। ਸੰਸਾਰ ਦਾ ਰਸਤਾ ਪੁੱਛਣ ਵਾਸਤੇ ਬਹੁਤ ਸਾਧਨਾ ਸਾਡੇ ਕੋਲ। ਹੁਣ ਤਾਂ ਬਹੁਤ ਤਰੱਕੀ ਕਰ ਲਈ ਵਿਗਿਆਨ ਨੇ, ਜਿੱਥੇ ਭਰੋ ਉੱਥੇ ਲੈ ਜਾਂਦਾ। ਪਰ ਇਹ ਜਿਹੜਾ ਮਾਰਗ ਹੈ, ਇਹ ਗੁਰਮੁਖੋ ਮਾਰਗ ਹੈ ਸੁਰਤੀ ਦਾ, ਸੂਖਮ ਅਦਿੱਖ, ਜਿਹਨੂੰ ਸਮਝਣ ਦੇ ਲਈ ਬਹੁਤ ਸਾਨੂੰ ਗੁਰਬਾਣੀ ਦੀ ਵਿਚਾਰ ਦੀ ਜ਼ਰੂਰਤ ਹੈ। ਹੁਣ ਜਿੰਨੀ ਸੰਗਤ ਆਪਾਂ ਇੱਥੇ ਬੈਠੇ ਹਾਂ, ਸਾਰੇ ਧਿਆਨ 'ਚ ਰਹਿਓ ਕਿ ਅਸੀਂ ਹਰ ਰੋਜ਼ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਨਿਤਨੇਮ। ਤੀਸਰੇ ਪਾਤਸ਼ਾਹ ਸਾਨੂੰ ਰੋਜ਼ ਯਾਦ ਕਰਵਾਉਂਦੇ ਆ ਕਿ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਜ਼ਿਆਦਾਤਰ ਜੀਵ ਅੱਜ ਸੰਸਾਰ 'ਚ ਮਿਲਦੇ, ਉਹਨਾਂ ਨੂੰ ਵਿਚਾਰਿਆਂ ਨੂੰ ਤ੍ਰੈ ਗੁਣਾਂ ਦਾ ਭੇਦ ਵੀ ਨਹੀਂ ਆਉਂਦਾ, ਇਹ ਵੀ ਨਹੀਂ ਯਾਦ ਰਹਿੰਦਾ ਕਿ ਸਾਡਾ ਮਨ ਸੁੱਤਾ ਕਿਵੇਂ ਹੈ। ਜਦੋਂ ਫਿਰ ਹੌਲੀ ਹੌਲੀ ਭੇਦ ਖੁੱਲਦਾ, ਸਾਨੂੰ ਗਿਆਨ ਮਿਲਦਾ ਕਿ ਤਿੰਨ ਗੁਣ ਨੇ, ਇੱਕ ਨੂੰ ਰਜੋ ਗੁਣ ਕਹਿੰਦੇ ਆ, ਇੱਕ ਨੂੰ ਤਮੋ ਗੁਣ ਕਹਿੰਦੇ ਆ, ਇੱਕ ਨੂੰ ਸਤੋ ਗੁਣ ਕਹਿੰਦੇ ਆ। ਜਦੋਂ ਸਾਡੇ ਅੱਛੇ ਵਿਚਾਰ ਚੱਲਦੇ ਆ, ਦਇਆ ਧਰਮ ਸਹਿਣਸ਼ੀਲਤਾ ਨਿਮਰਤਾ ਆਦਿਕ, ਉਹਨੂੰ ਕਹਿੰਦੇ ਆ ਸਤੋ ਗੁਣ। ਜਦੋਂ ਸਾਡੇ ਮਨ ਦੇ ਅੰਦਰ ਵਿਚਾਰ ਇਹ ਚੱਲਦੇ ਆ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦਾ ਜਾਲ, ਚੰਗੇ ਤੋਂ ਚੰਗਾ ਖਾਣਾ, ਚੰਗੇ ਤੋਂ ਚੰਗਾ ਪਹਿਨਣਾ, ਚੰਗੇ ਤੋਂ ਚੰਗਾ ਲੋੜਨਾ, ਬਾਦਸ਼ਾਹੀ ਖਿਆਲ। ਤੀਸਰਾ ਹੈ ਤਮੋ ਗੁਣ। ਜਦੋਂ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਿਆ ਈਰਖਾ ਦੁਬਧਾ ਦੇ ਵਿਚਾਰ ਲੈਂਦਾ, ਇਹਨੂੰ ਕਹਿੰਦੇ ਨੇ ਤਮੋ ਗੁਣ। ਜ਼ਿਆਦਾਤਰ ਸੰਸਾਰ ਦੇ ਜੀਵ ਇਹ ਤਿੰਨ ਗੁਣਾਂ ਦੇ ਅੰਦਰ ਹੀ ਖੇਡ ਰਹੇ ਆ ਤੇ ਇੱਥੇ ਸੁੱਤਾ ਰਹਿੰਦਾ ਸਾਡਾ ਮਨ। ਸਰੀਰ ਕਰਕੇ ਤਾਂ ਜਾਗੇ ਪਰ ਮਨ ਕਰਕੇ ਫੇਰ ਸੌਂਗੇ। ਹੁਣ ਸੁੱਤੇ ਮਨ ਦੀ ਨਿਸ਼ਾਨੀ ਕੀ ਆ? ਆਪਦੇ ਅੰਦਰ ਆਪਾਂ ਝਾਤੀ ਮਾਰੀ ਜਾਇਓ ਸਾਰੇ, ਮੈਂ ਕੋਸ਼ਿਸ਼ ਕਰਦਾ ਆਪਦੇ ਅੰਦਰ ਵੇਖਣ।

ऐसी हकीकत नहीं। इसे तरह गुरु प्यारी साध संगत जो साडा मन ये त्रै गुणा की नींद चो जागूगा ओदी निशानी की होगी आ जेड़े संसार नू गुरबाणी दे अंदर सुपना कहा जैसा सुपना रहन का तैसो ए संसार। फिर ए संसार नू असी सुपना मन्नांगे ते जिनू सुपना मनी बैठे हाँ ओदा सानू भेद आ जूगा साडे मालक परमात्मा अकाल पुरख वाहिगुरु दा। जिन्ना चर नहीं जागदा उन्ना चर ये सुपने दे नाल चित लग्या होया साडा। ते जेड़े इंसान दा सारी जिंदगी सुपने दे नाल चित जुड़िया रवे उहनू धन श्री गुरु ग्रंथ साहिब दी बाणी च कहिंदे आ मूर्ख। सुपने सेती चित मूर्ख लाया। हुण गुरमुखो कल्लियां गल्लां करन दे नाल साडा मन नहीं ये सुपने तो पिछे हटदा। अपना तो इहो जिहा जीवन बन जांदा कई वार जिन्ना चिर जागदे आ उन्ना चिर भी ये संसार सुपने नाल जुड़े हुए आ। जदों रात नूं सौंगे तो सुपने भी संसार दे ही आई जांदे आ। संसार दी जदों किते मालक साडे ते दया करन सानू जागत अवस्था च आवे फिर साडी राजियां वाली हालत बननी है। नहीं भिखारियां वांग असीं चल रहे हैं। एक भिखार एक राजे दी उदाहरण दित्ती है महाराज ने गुरबाणी च भी कोई राजा किसी देश दा उहनूं सुपना आया सुपने दे अंदर भिखारी बन गया। ਉਹ ਭਿਖਾਰੀ ਬਣਿਆ ਹੋਇਆ ਆਪਦੇ ਹੀ ਰਾਜ ਭਾਗ ਚ ਪਰਜਾ ਤੋਂ ਮੰਗਦਾ ਫਿਰਦਾ ਭੀਖ। ਪਰਜਾ ਭੀਖ ਨਹੀਂ ਦੇ ਰਹੀ ਦੁਖੀ ਹੋ ਰਿਹਾ ਵੀ ਕਿਹੋ ਜਿਹੀ ਹੋ ਗਈ ਮੇਰੀ ਪਰਜਾ। ਮੈਂ ਇਹਨਾਂ ਦਾ ਰਾਜਾ ਮੈਂ ਇਹਨਾਂ ਤੋਂ ਮੰਗਦਾ ਮੈਨੂੰ ਕੋਈ ਭੀਖ ਨਹੀਂ ਦਿੰਦਾ। ਬਿਲਕੁਲ ਗੁਰਮੁਖੋ ਐਸੀ ਕਹਾਣੀ ਸਾਡੇ ਜੀਵਨ ਦੀ ਬਣੀ ਹੋਈ ਹੈ। ਗੁਰਬਾਣੀ ਦੇ ਅੰਦਰ ਸਾਨੂੰ ਵੀ ਇਸ ਕਾਇਆਂ ਦੇ ਅੰਦਰ ਇੱਕ ਰਾਜੇ ਦਾ ਨਾਂ ਦਿੱਤਾ ਗਿਆ। ਆਪਣੀ ਆ ਕਾਇਆਂ ਨੂੰ ਇੱਕ ਨਗਰੀ ਕਹਿਤਾ ਜਿਹੜਾ ਸਾਡਾ ਮਨ ਆ ਇਹਨੂੰ ਕਹਿਤਾ ਰਾਜਾ। ਕਾਇਆ ਨਗਰੀ ਇਹ ਮਨ ਰਾਜਾ। ਹੁਣ ਇਹ ਰਾਜਾ ਸੁਪਨੇ ਦੇ ਅੰਦਰ ਚੱਲ ਰਿਹਾ ਤੇ ਪ੍ਰਤੱਖ ਜੋ ਉਦਾਹਰਨ ਪਾਤਸ਼ਾਹ ਨੇ ਦਿੱਤੀ ਸਾਡੀ ਉਹ ਹਾਲਤ ਹੋ ਚੁੱਕੀ ਹੈ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਸਾਡੀ ਵੀ ਸਾਰੀ ਜ਼ਿੰਦਗੀ ਸੁਰਤ ਸੰਭਣ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਜੇ ਨਾ ਅਸੀਂ ਗੁਰੂ ਦੀ ਮਤ ਲੈ ਕੇ ਆਪਣੇ ਜੀਵਨ ਦੀ ਜਾਚ ਸਿੱਖੀ ਅਸੀਂ ਵੀ ਸਾਰੀ ਜ਼ਿੰਦਗੀ ਇੱਕ ਮੰਗਤਿਆਂ ਵਾਂਗ ਜ਼ਿੰਦਗੀ ਬਤੀਤ ਕਰ ਦਿਆਂਗੇ। ਸਾਡੇ ਕੋਲ ਦੁਨੀਆਂ ਦੇ ਜਿੰਨੇ ਮਰਜ਼ੀ ਪਦਾਰਥ ਆ ਜਾਣ ਕਦੇ ਸਾਡੀ ਭੁੱਖ ਨਹੀਂ ਮਿਟ ਸਕਦੀ। ਕਦੇ ਨਹੀਂ ਮਿਟ ਸਕਦੀ ਭੁੱਖ ਸਾਡੀ। ਪਾਤਸ਼ਾਹ ਨੇ ਗੁਰਬਾਣੀ 'ਚ ਸਮਝਾਇਆ ਕਹਿੰਦੇ ਵਿਖਿਆ ਮਾਹੇ ਕਿਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਇੰਧਨ ਨਹੀਂ ਧਰਾਪੈ ਬਿਨ ਹਰ ਰਸ ਕਹਾਂ ਅਗਾਈ। ਆਪਾਂ ਸਾਰੇ ਜਾਣਦੇ ਹਾਂ ਇਹ ਜਾਣਕਾਰੀ ਅੱਗ ਆ ਅੱਗ। ਅੱਗ 'ਤੇ ਜਿੰਨਾ ਮਰਜ਼ੀ ਬਾਲਣ ਪਾਓ ਕਿਤੇ ਅੱਗ ਦੀ ਭੁੱਖ ਮਿਟਦੀ ਹੈ ਜੀ। ਅੱਗ ਬਾਲ ਲਓ ਕਰੋੜਾਂ ਮਣ ਬਾਲਣ ਇਹਦੇ 'ਤੇ ਪਾ ਦਿਓ ਅੱਗ ਨਹੀਂ ਰੱਜਦੀ। ਇਸੇ ਤਰ੍ਹਾਂ ਸਾਡੇ ਮਨ ਦੀ ਕਹਾਣੀ ਆ ਅਗਿਆਨਤਾ ਦੇ ਹਨੇਰੇ 'ਚ। ਇਹਨੂੰ ਭਾਵੇਂ ਸਾਰੀ ਦੁਨੀਆਂ ਦਾ ਪਦਾਰਥ ਇਕੱਠਾ ਹੋ ਜੇ ਇਹ ਵੀ ਨਹੀਂ ਰੱਜਦਾ। ਕਿਉਂ? ਇਹ ਜਿਹੜੇ ਪਦਾਰਥ ਨੇ ਇਹ ਆ ਸਾਡੇ ਤਨ ਵਾਸਤੇ। ਜਿਹੜੀ ਸਾਡੇ ਮਨ ਦੀ ਖੁਰਾਕ ਆ ਜਿਹਦੇ ਨਾਲ ਸਾਡੇ ਮਨ ਨੇ ਰੱਜਣਾ ਉਹ ਗੁਰਬਾਣੀ 'ਚ ਸਾਨੂੰ ਸੋਝੀ ਦਿੱਤੀ ਗਈ ਹੈ ਕਿ ਤੁਹਾਡੇ ਤਨ ਦੀ ਖੁਰਾਕ ਵੱਖਰੀ ਆ ਤੁਹਾਡੇ ਮਨ ਦੀ ਖੁਰਾਕ ਵੱਖਰੀ ਹੈ। ਤੁਹਾਡੇ ਤਨ ਦਾ ਇਸ਼ਨਾਨ ਵੱਖਰਾ ਤੁਹਾਡੇ ਮਨ ਦਾ ਇਸ਼ਨਾਨ ਵੱਖਰਾ। ਤੁਹਾਡੇ ਤਨ ਦਾ ਕੱਪੜਾ

ਵੱਖਰਾ ਤੇ ਮਨ ਦਾ ਕੱਪੜਾ ਵੱਖਰਾ। ਕਹਿਣ ਤੋਂ ਭਾਵ ਤਨ ਇੱਕ ਵੱਖਰੀ ਚੀਜ਼ ਆ ਤੇ ਮਨ ਇੱਕ ਵੱਖਰੀ ਚੀਜ਼ ਆ। ਹੁਣ ਤਨ ਬਾਰੇ ਆਪਾਂ ਨੂੰ ਸਾਰਿਆਂ ਨੂੰ ਗਿਆਨ ਤੇ ਮਨ ਬਾਰੇ ਗਿਆਨ ਲੈਣ ਵਾਸਤੇ ਗੁਰੂ ਦੀ ਮਤ ਲੈਣੀ ਪੈਂਦੀ ਹੈ। ਫਿਰ ਆਪਾਂ ਜਦੋਂ ਗੁਰੂ ਕੋਲ ਆ ਕੇ ਪੁੱਛਦੇ ਕਿ ਸੱਚੇ ਪਾਤਸ਼ਾਹ ਦਿਓ ਕੋਈ ਸਾਨੂੰ ਮਾਰਗ ਦਰਸ਼ਨ, ਅਸੀਂ ਤਾਂ ਸਾਰੀ ਜ਼ਿੰਦਗੀ ਖੱਪ ਲਏ, ਬਹੁਤ ਦੁਨੀਆ ਦਾ ਧਨ ਵੀ ਇਕੱਠਾ ਕਰ ਲਿਆ, ਸਾਡੇ ਮਨ ਨੂੰ ਤਾਂ ਸ਼ਾਂਤੀ ਨਹੀਂ ਹੈ ਕਿਤੇ, ਇਹ ਤਾਂ ਭਿਖਾਰੀਆਂ ਵਰਗਾ ਬਣਿਆ ਫਿਰਦਾ। ਫਿਰ ਪਾਤਸ਼ਾਹ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਕਿ ਭਾਈ ਜਿੰਨਾ ਚਿਰ ਤੁਹਾਨੂੰ ਤੁਹਾਡੇ ਮਨ ਦੀ ਖੁਰਾਕ ਨਹੀਂ ਨਾ ਮਿਲਦੀ, ਉਨਾ ਚਿਰ ਇਹ ਮਨ ਰੱਜਦਾ ਨਹੀਂ ਹੈ। ਕੀ ਆ ਪਾਤਸ਼ਾਹ ਮਨ ਦੀ ਖੁਰਾਕ? ਫਿਰ ਸਾਨੂੰ ਮਹਾਰਾਜ ਸਮਝਾਉਂਦੇ ਗੁਰਬਾਣੀ ਚ ਕਿ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹੋ ਬਸਤ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ, ਕਿ ਤੁਹਾਡੇ ਮਨ ਦੀ ਖੁਰਾਕ ਆ ਪਰਮਾਤਮਾ ਦਾ ਨਾਮ, ਉਹਦੇ ਚੋਂ ਪੈਦਾ ਹੋਣ ਵਾਲਾ ਰਸ। ਜਿੰਨਾ ਚਿਰ ਇਹਨੂੰ ਉਹਦੀ ਪ੍ਰਾਪਤੀ ਨਹੀਂ ਹੁੰਦੀ, ਉਨਾ ਚਿਰ ਤੀਸਰੇ ਪਾਤਸ਼ਾਹ ਰੋਜ਼ ਸਾਨੂੰ ਸਮਝਾਉਂਦੇ ਆ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜੇ ਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ। ਫਿਰ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਮਨ ਦੀ ਖੁਰਾਕ ਲੱਭੀਏ ਕਿੱਥੋਂ? ਫਿਰ ਮਹਾਰਾਜ ਸਾਨੂੰ ਗਹਿਰਾ ਗਿਆਨ ਬਖਸ਼ਿਸ਼ ਕਰਦੇ ਆ ਕਿ ਕਿਤੋਂ ਬਾਹਰੋਂ ਨਹੀਂ ਖੁਰਾਕ ਮਿਲ ਸਕਦੀ, ਉਹ ਖੁਰਾਕ ਤੁਹਾਡੀ ਇਸ ਕਾਇਆ ਦੇ ਅੰਦਰ ਇੱਕ ਅੰਮ੍ਰਿਤ ਦਾ ਖੂਹ ਭਰ ਕੇ ਰੱਖਿਆ ਪਰਮਾਤਮਾ ਨੇ। ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਪਾਤਸ਼ਾਹ ਪਤਾ ਨਹੀਂ ਲੱਗ ਰਿਹਾ, ਉਹ ਕਹਿੰਦੇ ਸੁੱਤਾ ਪਿਆ ਮਨ ਤਾਂ ਨਹੀਂ ਪਤਾ ਲੱਗਦਾ। ਮਹਾਰਾਜ ਫਿਰ ਕਿਵੇਂ ਜਾਗੇ? ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਭਾਈ ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਓਗੇ ਫਿਰ ਜਾਗੂਗਾ ਮਨ। ਮਹਾਰਾਜ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਪੁੱਛੀ ਜਾਣਾ ਹੁੰਦਾ ਨਾ ਆਪਾਂ ਵਾਰ ਵਾਰ। ਆਪਾਂ ਸਾਰੇ ਗੁਰਮੁਖੋ ਚਾਹੁੰਦੇ ਹਾਂ ਕਿ ਅਸੀਂ ਗੁਰੂ ਨੂੰ ਭਾਜੀਏ, ਸਾਰੇ ਚਾਹੁੰਦੇ ਆਪਾਂ, ਪਰ ਕੌਣ ਭਾਉਂਦਾ ਗੁਰੂ ਨੂੰ? ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਗਿਆਨ ਦਿੰਦੇ ਆ, ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਦੋਂ ਸਾਡੇ ਮਨ ਦੀ ਅਵਸਥਾ ਇਹ ਹੋ ਗਈ ਕਿ ਅਸੀਂ ਸਵਾਸ ਸਵਾਸ ਸਾਸ ਗਰਾਸ, ਸਵਾਸ ਆਉਂਦਾ ਤੇ ਜਾਂਦਾ, ਅਸੀਂ ਆਪਦੇ ਮਾਲਕ ਨੂੰ ਜਪਣਾ, ਕਿਉਂ ਜਪਣਾ? ਕਿ ਅਸੀਂ ਗੁਰੂ ਨੂੰ ਭਾਜੀਏ, ਤੇ ਜਦੋਂ ਗੁਰੂ ਨੂੰ ਭਾਗੇ ਉਹ ਫਿਰ ਕਿਰਪਾ ਕਰੂਗਾ, ਕਿਰਪਾ ਕਰਕੇ ਕੀ ਕਰੂਗਾ? ਸਾਡਾ ਮਨ ਫਿਰ ਜਾਗਤ ਅਵਸਥਾ ਚ ਆਊ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਜਦੋਂ ਫਿਰ ਜਾਗਤ ਅਵਸਥਾ ਚ ਆਊ ਫਿਰ ਇਹਨੂੰ ਜ਼ਿੰਦਗੀ ਦੀ ਖੇਡ ਦੀ ਸਮਝ ਆਊਗੀ ਵੀ ਮੈਂ ਤਾਂ ਸੁਪਨੇ ਨਾਲ ਹੀ ਜੁੜਿਆ ਰਿਹਾ, ਮੈਨੂੰ ਤਾਂ ਸੱਚ ਦਾ ਹੀ ਨਹੀਂ ਪਤਾ ਲੱਗਿਆ। ਗੁਰਬਾਣੀ ਵਾਰ ਵਾਰ ਸਾਨੂੰ ਸਮਝਾਉਂਦੀ ਹੈ ਕਿ ਜਿਹੜਾ ਤੁਹਾਡਾ ਮੂਲ ਹੈ ਉਹ ਆ ਸੱਚ, ਪਰਮਾਤਮਾ, ਬ੍ਰਹਮ, ਅਕਾਲ ਪੁਰਖ, ਵਾਹਿਗੁਰੂ, ਨਿਰੰਕਾਰ, ਜਿਹੜਾ ਤੁਹਾਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ। ਗੁਰਮੁਖ ਪਿਆਰਿਓ, ਧਿਆਨ 'ਚ ਰਹਿਓ, ਸਾਡੇ ਸਾਰਿਆਂ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ, ਜੇ ਸਵਾਸ ਚੱਲ ਰਹੇ ਆ ਤਾਂ ਸੰਸਾਰ, ਸਵਾਸ ਚੱਲ ਰਹੇ ਆ ਸਾਡਾ ਪਰਿਵਾਰ, ਸਵਾਸ ਚੱਲ ਰਹੇ ਆ ਤਾਂ ਘਰਵਾਰ। ਹੁਣੇ ਹੀ ਕਿਸੇ ਜੀਵ ਦੇ ਸਵਾਸ ਰੁਕ ਜਾਣ, ਕਾਇਆ ਡਿੱਗ ਪੂਗੀ ਤੇ ਖੇਡ ਖਤਮ। ਫਿਰ ਭਾਵੇਂ ਸਾਰੀ ਦੁਨੀਆ ਦਾ ਧਨ ਇੱਕ ਪਾਸੇ ਰੱਖ ਦਿਓ, ਇੱਕ ਸਵਾਸ ਨਹੀਂ ਸਾਨੂੰ ਕੋਈ ਦੇ ਸਕਦਾ, ਇੱਕ ਸਵਾਸ ਵੀ। ਹਾਂ,
परमात्मा चाहे बिना स्वासा तो भी जिंदे रख सकता, प्रभ भावे बिन सास ते रखे। ओ तो मृतक कहो जी वालन हार ज्यौदा कर सकता मरे हुए बंदे नू, ओनू कोई मुश्किल नहीं, पर संसार चो नहीं मिलता। हुण थोड़ा जिहा आपां ज्ञान द्वारा अपने मालिक नू नेड़े वेखीए, जिहड़े परमात्मा दी सानू गुरबाणी च सोझी मिल रही है कि आ तुहाडे शरीर दे बिलकुल नेड़े आ अपना मालिक, दुकालंग प्रणासी दयालंग स्वरूपे सदा अंग संगे अपंगंग बैपूते। किमें आ नेड़े? नेड़े नेड़े सब को कह, गुरमुख भेद को बिरला लह। केंदे केंदे ता सारे ही आ नेड़े आ परमात्मा, पर कोई बिरला बिरला गुरमुख जिहड़ा ये भेद नू लैंदा। फिर की भेद? ज्ञान द्वारा समझिए थोड़ा जिहा। जिहड़े स्वास दे नाल साडा जीवन चल रहा, असी आप ता साह लैंदे नहीं जी। मेरा हुण बोलण वल ध्यान आ, तुहाडा सुनण वल, स्वास आ रहे आ, असी आप लै नहीं सकते। जे आप लै सकते होइए तां जदों किसी जीव का अंत हो जाता, शरीर के अंग तो पूरे आ, फिर भी आ सकता? नहीं आउंदा। कौन दिंदा सवास? इत्थे हनेरा फिर जिहड़ा अज सानू भरम जाल आ दुनिया की पढ़ाई पढ़ के पै गया ना, बई दुनिया ने बहुत तरक्की कर ली, चंद ते चढ़ गई, हुण नहीं गुरु की बाणी की लोड़। इत्थे लोड़ पैंदी आ। फिर इत्थे पातशाह सानू समझाउंदे आ कि भाई जिहड़े स्वास नाल तुहाडी जिंदगी चल रही है, ओ स्वास तुहानू तुहाडे मालिक वल्लों दित्ते जा रहे है। आपे करता कर कर वेखै, देंदा सास गिराहा है। कित्थों आ रहे असा? बिलकुल शरीर दे कोलों। ते फिर किन्ना नेड़े आ जी मालिक अपने? बिलकुल शरीर दे कोलों। एक दुनियावी मां बाप आपां सारे हाँ, जिन्हां दे बच्चे आ, मां बाप कोई वस्तु छकदा होवे, बच्चा मंगले कोले आके, मां बाप आपदे मुख चो कढ के बच्चे दे मुख च पा दिंदे आ। इन्ना प्यारा दुनियावी, दुनिया दा प्यार। दूसरे पासे परमात्मा दा खेड, जेड़े स्वास मालक अपने मुख च पा रहा, वह पौन कित्थों आ रही है? वह भी साडे मालक परमात्मा दे मुख चो ही चल रही है। पौन आपदे मुख चो स्वास कढ के साडे मुख च पा रहा। क्योंकि जो आप थोड़ी जी गहराई वाली बाणी नू उचारदे आ ना, उह च सानू ज्ञान देता कि इत्थे कोई समा सी कुछ नहीं सी, कल्ला परमात्मा ही परमात्मा सी, खाली खला। जदों किते उन्हें दुनिया का विचार बनाया ये खेड शुरू करन दा, ये तो मालक ही जानदा कदों कदा चलदा। गुरु नानक साहब पातशाह ने भी इशारा करते पुरख वल ही करता, थित बार ना जोगी जाने, रुत माहो ना कोई, जा करता सिरटी को साजे, आपे जाने सोई। पर सानू ज्ञान देता कि जदों उन्हें खेड शुरू किया, आपां रोज पढ़दे हां, कीता पसाओ एको कबाओ, तिस्ते होए लख दरियाओ, कि साडा मालिक बोलिया। जिवें हुण आपां बोलदे हां, अपने अंदरों दो चीज़ां बाहर आ रही जी, एक आवाज़ ते एक थोड़ी थोड़ी पौण। इसे तरह जिहड़ा साडा प्रकाश रूप परमात्मा है निराकार, जदों कवाऊ दी बोली बोलिया, उहदे मुख चो भी दो चीज़ां पैदा होईयां, एक आवाज़ ते दूसरी पौण। उत्थों पौण कढ कढ के सानू स्वास दे के जिंदा रख रिहा साडा मालिक। फिर किन्ना प्यार होना चाहीदा साडा जी परमात्मा नाल। स्वास तो बाद संसार, स्वास दिंदा निरंकार, साडा निरंकार नाल पहला प्यार होना चाहीदा,
ਕਿ ਉਹਦੇ ਬਣਾਏ ਹੋਏ ਸੰਸਾਰ ਨਾਲ ਪਿਆਰ ਪਹਿਲਾਂ ਹੋਣਾ ਚਾਹੀਦਾ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਆਪਾਂ ਨੂੰ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਬੈ ਤਿਸੈ ਸਰੇਬੋ ਜਾ ਕੇ ਜੀ ਪੁਰਾਣਾ। ਜਦੋਂ ਫਿਰ ਸਾਡੇ ਮਨ ਨੂੰ ਇਹ ਸੋਝੀ ਆ ਗਈ ਕਿ ਸਾਰਿਆਂ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਪਰਮਾਤਮਾ ਦਾ ਭਜਨ ਕਰਨ ਦਾ। ਅੱਜ ਤਾਂ ਵੱਖੋ ਵੱਖਰੀਆਂ ਮਰਜ਼ਾਦਾ ਨੇ ਸੰਪਰਦਾਵਾਂ ਦੀਆਂ, ਆਪਾਂ ਗੁਰਬਾਣੀ 'ਤੇ ਆਈਏ ਕਿ ਸਾਡੇ ਇੱਕ ਸਿੱਖ ਦੀ ਰੋਜ਼ ਦੀ ਕਰਨੀ ਕੀ ਹੋਣੀ ਚਾਹੀਦੀ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ, ਅਤੇ ਹੁਣ ਇਹ ਆਪਾਂ ਸ਼ਬਦ ਪੜ੍ਹ ਲੈਂਦੇ ਹਾਂ ਅਤੇ ਸਾਰੇ ਆਪਦੇ ਅੰਦਰ ਝਾਤੀ ਮਾਰ ਲਾਂਗੇ। ਜਿਹੜੇ ਆਪਾਂ ਆਪਦੇ ਆਪ ਨੂੰ ਗੁਰੂ ਅਤੇ ਸਤਿਗੁਰੂ ਦੇ ਸਿੱਖ ਕਹਾਉਂਦੇ ਹਾਂ, ਜਿੰਨਾ ਚਿਰ ਸਵੈ ਪੜਚੋਲ ਨਹੀਂ ਕਰਦੇ ਉਨਾ ਚਿਰ ਕਿਰਪਾ ਦੇ ਪੱਤਰ ਨਹੀਂ ਬਣਦੇ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੇ। ਮਾਰੋ ਜੀ ਝਾਤੀ ਵੀ ਉੱਠਣ ਸਾਰ ਚੱਲਦਾ ਸਾਡੇ ਮੁੱਖ ਚੋਂ ਵਾਹਿਗੁਰੂ ਵਾਹਿਗੁਰੂ, ਜੇ ਚੱਲਦਾ ਤਾਂ ਸਿੱਖ ਹਾਂ, ਨਹੀਂ ਚੱਲਦਾ ਅਰਦਾਸ ਕਰੀਏ ਬੇਨਤੀ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਪਤਾ ਨਹੀਂ ਹੈ, ਸਾਨੂੰ ਸੋਝੀ ਨਹੀਂ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਪ੍ਰਤੱਖ ਜੋ ਦਰਬਾਰ ਸਾਹਿਬ ਆ ਬਹੁਤ ਦੂਰ ਆ, ਇੱਥੋਂ ਰੋਜ਼ ਜਾਣਾ ਮੁਸ਼ਕਲ, ਕਿਹੜੇ ਅੰਮ੍ਰਿਤਸਰ ਦੀ ਗੱਲ ਕੀਤੀ ਹੈ। ਉਹ ਗੁਰਮੁਖੋ ਸਾਡੀ ਕਾਇਆਂ ਦੇ ਅੰਦਰ ਆਤਮ ਤੀਰਥ, ਜਿੱਥੇ ਮਨ ਨੇ ਇਸ਼ਨਾਨ ਕਰਨਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਕਹਿੰਦੇ ਫਿਰ ਗੁਰੂ ਦੇ ਉਪਦੇਸ਼ ਨਾਲ ਹਰੀ ਪਰਮਾਤਮਾ ਨੂੰ ਜਪ। ਕਿਉਂ ਜਪ? ਜਿਹਦੇ ਨਾਲ ਤੇਰੇ ਕੀਤੇ ਹੋਏ ਪਾਪ ਉਤਰਨੇ ਆ, ਜਿਹੜੇ ਪਾਪਾਂ ਦਾ ਕਰਕੇ ਆਪਾਂ ਕਸ਼ਟ ਭੋਗ ਰਹੇ ਹਾਂ ਸਾਰੇ, ਜਿੰਨੇ ਸਾਡੇ ਜੀਵਨ ਦੇ ਦੁੱਖ, ਉਹ ਪਾਤਸ਼ਾਹ ਨੇ ਗਿਆਨ ਦੇ ਤਾ ਆਪਾਂ ਨੂੰ, ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ, ਤੁਹਾਡੇ ਪਾਪ ਉੱਤਰ ਜਾਣ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਫਿਰ ਕਹਿੰਦੇ ਗਾਇਓ ਪਾਤਸ਼ਾਹ ਦੀ ਬਾਣੀ, ਪਿਆਰ ਨਾਲ ਗਾਇਓ, ਪਿਆਰ 'ਚ ਭਿੱਜ ਕੇ ਗਾਇਓ, ਅਤੇ ਫਿਰ ਐਸਾ ਜੀਵਨ ਬਣਾਓ ਸਹਿ ਸੁਭਾਅ ਤੁਹਾਡੇ ਅੰਦਰੋਂ ਪਰਮਾਤਮਾ ਦਾ ਭਜਨ ਚੱਲੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵੇ। ਇਹ ਗੁਰੂ ਪਿਆਰੀ ਸਾਧ ਸੰਗਤ ਸਾਡੀ ਰੂਪ ਰੇਖਾ ਦੱਸ ਰਹੇ ਆ ਗੁਰੂ ਰਾਮਦਾਸ ਸਾਹਿਬ ਮਹਾਰਾਜ। ਜਿਹੜੇ ਜਿਹੜੇ ਜੀਵ ਨੇ ਗੁਰੂ ਦੀ ਮਤ ਅਨੁਸਾਰ ਆਪਣੇ ਜੀਵਨ ਦੀ ਰੂਪ ਰੇਖਾ ਤਿਆਰ ਕਰ ਲਈ, ਉਹਦਾ ਫਿਰ ਜਾਗੂਗਾ ਮਨ, ਕਿਉਂਕਿ ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਫਿਰ ਸਾਨੂੰ ਸੋਝੀ ਆਉਣੀ ਆ ਕਿ ਅਸੀਂ ਸੁਪਨੇ ਨਾਲ ਜੁੜ ਕੇ ਰਹਿਣਾ ਕਿ ਸੱਚ ਨਾਲ ਜੁੜਨਾ। ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਗੁਰਮੁਖੋ ਆਪਾਂ ਵੀ ਆ ਕਾਇਆ ਨਗਰੀ ਦੇ ਰਾਜੇ ਹਾਂ, ਸੁੱਤਾ ਹੋਇਆ ਕਰਕੇ ਮਨ ਭਿਖਾਰੀ ਬਣੇ ਫਿਰਦੇ ਹਾਂ। ਸਮਾਂ ਨੇੜੇ ਲੱਗ ਗਿਆ, ਕੋਸ਼ਿਸ਼ ਕਰੀਏ ਮਨ ਨੂੰ ਜਗਾਉਣ ਦੀ।
ਆਓ 2 ਮਿੰਟ ਆਪਾਂ ਗੁਰਮੰਤਰ ਦਾ ਅਭਿਆਸ ਕਰ ਲਈਏ, ਫਿਰ ਹਫ਼ਤਾ ਕੁ ਹੈਗਾ ਇੱਥੇ ਆਪਣੇ ਕੋਲ, ਕੱਲ੍ਹ ਨੂੰ ਆਪਾਂ ਇਹ 2 ਵਿਚਾਰ ਸ਼ੁਰੂ ਕਰ ਲਾਂਗੇ ਤਾਂ ਕਿ ਤਰਤੀਬ ਵਾਰ ਸਾਨੂੰ ਸੋਝੀ ਆਉਂਦੀ ਜਾਵੇ। ਜਦੋਂ ਸਿਮਰਨ ਕਰਨਾ, ਨੇਤਰ ਬੰਦ ਰੱਖਣੇ ਨੇ, ਸਵਾਸ ਗਰਾਸ, ਸਵਾਸ ਅੰਦਰ ਨੂੰ ਜਾਂਦਾ ਬੋਲਾਂਗੇ ਵਾਹੇ, ਥੋੜ੍ਹਾ ਜਿਹਾ ਰੁਕ ਕੇ ਸਵਾਸ ਉੱਪਰ ਨੂੰ ਆਊਗਾ ਬੋਲਾਂਗੇ ਗੁਰੂ, ਅਤੇ ਆਪਣੀ ਆਵਾਜ਼ ਦੇ ਅੰਦਰ ਧਿਆਨ ਟਿਕਾ ਕੇ ਰੱਖਣਾ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਇਕੱਠ ਕਹਾਣੀ, ਜਿਹਦੀ ਕਿਰਿਆ ਇਹ ਬਣ ਜਾਣੀ ਆ ਵਾਹਿਗੁਰੂ ਵਾਹਿਗੁਰੂ। ਕਰੋ ਜੀ ਸ਼ੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ, ਸੀਮਤ ਜੇ ਹੁੰਦੇ ਸਮੇਂ ਤੇ ਬੈਠ ਕੇ ਘਰਾਂ 'ਚ ਕੋਸ਼ਿਸ਼ ਕਰੀਏ ਤੇ 19 ਤਰੀਕ ਤੋਂ 22 ਤਰੀਕ ਤੱਕ ਫਿਰ ਇੱਥੇ 4 ਦਿਨ ਦਾ ਪ੍ਰੋਗਰਾਮ ਹੋਊਗਾ। ਉਦੋਂ ਆਪਾਂ 2-2 ਘੰਟੇ ਅਭਿਆਸ ਵੀ ਕਰਿਆ ਕਰਾਂਗੇ ਨਾਲ। ਇੰਨੀ ਕੁ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਜਾਂ ਕਈ ਵਾਰ ਜ਼ੁਬਾਨੀ ਗੁਰਬਾਣੀ ਬੋਲਦਿਆਂ ਕੋਈ ਸ਼ਬਦ ਅੱਗੋਂ ਪਿੱਛੋਂ ਬੋਲਿਆ ਜਾਂਦਾ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਾਰੇ ਸੇਵਾਦਾਰਾਂ ਦਾ, ਵਜ਼ੀਰਾਂ ਦਾ, ਰਾਗੀਆਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ ਜਿਹਨੇ ਆਪਾਂ ਨੂੰ ਇੱਥੇ ਬਿਠਾਇਆ। ਬਸ ਇੱਥੇ ਹੀ ਬਹਿਣਾ ਔਖਾ, ਅਤੇ ਜਿਹੜਾ ਬਹਿੰਦਾ, ਆਪਾਂ ਰੋਜ਼ ਪੜ੍ਹਦੇ ਹਾਂ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਮਹਾਂਪੁਰਖ ਭਾਈ ਸੇਵਾ ਸਿੰਘ ਜੀ ਤਰਮਾਲਾ, ਬਾਨੀ ਗੁਰਦੁਆਰਾ ਪ੍ਰਭ ਰਣੇਕਾ ਚੌ ਰੌਲੀ ਰੋਡ ਮੋਗਾ, ਅਤੇ ਉਹਨਾਂ ਤੋਂ ਵਰੋਸਾਏ ਹੋਏ ਮਹਾਂਪੁਰਖ ਭਾਈ ਦਲਵੀਰ ਸਿੰਘ ਜੀ ਤਰਮਾਲਾ, ਜਿਹੜੀਆਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ 19 ਤੋਂ 22 ਤੱਕ। ਇੱਕ ਸਾਰੀ ਸੰਗਤ ਹੁਣ ਅਸੀਸ ਬਖਸ਼ਿਸ਼ ਕਰ ਦਿਓ, ਤੁਹਾਡੇ 'ਚ ਪਰਮਾਤਮਾ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਕੀ ਅਸੀਸ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਅਤੇ ਸਤਿਗੁਰ ਦਾ ਹੁਕਮਨਾਮਾ ਆਪਾਂ ਸਰਵਣ ਕਰਾਂਗੇ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਕਰੇ ਤੇਰਾ ਕਾਰਜ ਸਭ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ।

ਵਾਜੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ।

ਪ੍ਰੇ ਗੁਰ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ।

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ
1: ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ।

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ

ਚਿਤਿਆ ਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ। ਦੇਖ ਦੇਖ ਪਤੇ ਬਿਰਧ ਕੀ ਪੈ, ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪਰਮ ਮੇਲੇ ਕਾ ਚਾਓ ਇਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸ਼ਰਮ ਕੀਤੀਆਂ ਨੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਵੱਲੋਂ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ 11 ਸਤੰਬਰ ਤੱਕ ਭਾਈ ਸਾਹਿਬ ਜੀ ਇਸੇ ਤਰ੍ਹਾਂ ਹਰ ਰੋਜ਼ ਆਪ ਸੰਗਤਾਂ ਨੂੰ ਉਸੇ ਟਾਈਮ 'ਤੇ 7:20 ਤੋਂ ਲੈ ਕੇ 8 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸ਼ਰਮ ਕਰਾਇਆ ਕਰਨਗੇ। 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 12 ਅਤੇ 13 ਤਰੀਕ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਕੀਰਤਨ ਸਰਵਣ ਕਰਾਉਣਗੇ ਅਤੇ 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ। 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਅਤੇ 26 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ। ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਨੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਅੱਜ ਦੇ ਸ਼ਾਮ ਦੇ ਗੁਰੂ ਕਿਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਕੁਲਵੰਤ ਸਿੰਘ ਜੀ, ਬੀਬੀ ਜਗਦੀਸ਼ ਕੌਰ, ਤਿੰਨਾਂ ਦੇ ਸਪੁੱਤਰ ਸਰਦਾਰ ਸਤਨਾਮ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, PR ਦੀ ਦਾਤ ਬਖਸ਼ਿਸ਼ ਕੀਤੀ ਹੈ। ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਗੁਰੂ ਕਿਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਪੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਥ ਕਰ ਗਾਵਹੋ ਸੋਹਿਲਾ ਸਿਵਰ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸਮਾਲੀਅਨ ਦੇਖਿਆ ਗਾ ਦੇ ਵਣਹਾਰ, ਤੇਰੇ ਦਨ ਕੀਮਤ ਨ ਪਵੈ ਤਿਸਦਾ ਤੇ ਕਵਣ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਪ ਹੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸੁਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ, ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸੁਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਓ, ਵਿਸਵੇ ਚਸੀਆਂ ਕੜੀਆਂ।

ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ।

ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ।

ਸਾ ਰਾਗ ਗੜੇ ਪੂਰਬ ਮਹਲਾ ਚੌਥਾ ਕਾਮ ਕ੍ਰੋਧ ਨਗਰ ਭਾ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਖੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵ ਹੈ ਜਿਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਆਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਨਾਲੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਰੱਖਿਆ ਬਖਸ਼ ਦੇਣੀ ਜੀ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਚਾਰ ਪਹਿਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਉਨੇ ਸਾਲਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਅੰਗ ਸੰਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਿੱਥੇ

0: ਨਾਨਕ ਚਾਵੇ ਹੋ, ਨਾਨਕ ਚਾਵੇ ਹੋ,
1: ਨਾਨਕ ਚਾਵੇ ਹੋ, ਨਾਨਕ ਚਾਵੇ ਹੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰ ਮਿਲਿਆ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨੈ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰੂ ਪੂਰੈ, ਨਾਮ ਅੰਮ੍ਰਿਤ ਪੀ ਪਾਨਾ ਹੈ। ਗੁਰ ਕੀ ਬਾਣੀ ਸਭ ਮੈਂ ਸਮਾਣੀ, ਆਪ ਸੁਣੀ ਤੈ ਆਪ ਵਿਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨਿਚਲ ਥਾਨਾ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕੁਛ ਕਰੇ ਸੋ ਆਪਣ ਪਾਣੈ, ਸਾਧੂ ਧੂਰ ਜਾਚੇ ਜਣ ਤੇਰੇ ਨਾਨਕ ਸਤਿਗੁਰ ਬਾਨਾ ਹੈ। ਮਾਰੂ ਸੋਹਲੇ ਮਹੱਲਾ ਪੰਜਵਾਂ ਇੱਕ, ਓਅੰਕਾਰ ਸਤਿਗੁਰੂ ਪ੍ਰਸਾਦ ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਭ ਮੈਂ ਵਰਤਾ ਆਪ ਨਿਰਾਰਾ, ਵਰਨ ਜਾ ਚਿਹ ਨਹੀਂ ਕੋਈ, ਸਭ ਹੁਕਮੇ ਸ੍ਰੇਸ਼ਟ ਉਪਾਏਂਦਾ, ਲੱਖ 84 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ, ਕੀਤਾ ਹੋਵੈ ਤਿਸ ਕਿਆ ਕਹੀਐ, ਗੁਰਮੁਖ ਨਾਮ ਪਦਾਰਥ ਲਈਐ, ਹੈ ਜਿਸ ਆਪ ਭੁਲਾਏ ਸੋਈ ਭੂਲੈ, ਸੋ ਬੂਜੈ ਜਿਸੈ ਬੁਝਾਏਂਦਾ, ਹਰਖ ਸੋਗ ਕਾ ਨਗਰ ਇਹ ਕੀਆ, ਸੇ ਉਬਰੇ ਸੋ ਸਤਿਗੁਰ ਸ਼ਰਨੀਆ, ਤੇਰਾ ਗੁਣਾ ਤੇਰਾ ਨਿਰਾਰਾ, ਸੋ ਗੁਰਮੁਖ ਸੋਭਾ ਪਾਏਂਦਾ, ਅਨੇਕ ਕਰਮ ਕੀਏ ਬਹੁ ਤੇਰੇ, ਜੋ ਕੀ ਜੈ ਸੋ ਬੰਧਨ ਪੈਰੇ, ਕੁਰਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹ ਮੂਲ ਗਵਾਏਂਦਾ, ਕਾਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਤੇ ਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਂਦਾ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੈ ਵਾਸਿਆ ਆਪ ਪ੍ਰਭ ਕੀਆ, ਨਿਚਲ ਏਕ ਆਪ ਅਬਨਾਸੀ, ਸੋ ਨਿਚਲ ਜੋ ਤਿਸੈ ਧਿਆਏਂਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗੇ ਉੱਠੇ ਬਹੁ ਭਾਤੀ, ਫਿਰ ਸਲਲੈ ਸਲਲ ਸਮਾਏਂਦਾ, ਇੱਕ ਜਹਾਜ

ਵਿੱਚ ਸੰਗਤ ਵਾਸਾ ਪਾਈਂਦਾ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸਮ ਸਰ ਸਹੀਐ, ਹੋ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਏਂਦਾ।

ਘਟ ਘਟ ਸਾਰਨਾ ਇੱਕ ਅਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਕਰਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਇਕਾਏ ਸਭ ਸਹਿ ਤੇਰਾ ਪਾਰਨਾ ਆਪੇ ਸਤ ਸਤ ਸਤ ਸਾਚਾ ਉਤਪੂਤ ਭਗਤਨ ਸੰਗਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਨਾ ਸਦਾ ਸਦਾ ਸਦ ਹੋ ਵਣਹਾਰਾ ਏ ਉਚਾ ਅਗਮ ਅਥਾ ਹੋ ਅਪਾਰਾ ਊਣੇ ਪਰੇ ਪਰੇ ਪਰੇ ਊਣੇ ਏ ਚਲਤ ਸੁਆਮਿਨੀ ਕੇ ਕਾਰਨਾ ਮੁਖ ਸਲਾਹੀ ਸੱਚੇ ਸ਼ਾਹ ਨੈਣੀ ਪੇਖਾਂ ਅਗਮ ਅਥਾਹ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲੇ ਉਦਾਰਨਾ ਕਰ ਕਰ ਵੇਖਾ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈ ਬੈਸੈ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵੈ ਆਨੰਦ ਧੁਣ ਬਾਣੀ ਤੈ ਨਾਨਕ ਦਾਸ ਚਿਤਾਰਨਾ ਆਵਣ ਜਾਣਾ ਸਭ ਜਲਤ ਤੁਮਾਰਾ ਕਰ ਕਰ ਦੇਖਾ ਖੇਲ ਅਪਾਰਾ ਆਪ ਉਪਾਏ ਉਪਾ ਬਣਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾਂ ਸੋਈ ਤੁਮਾਰੀ ਸਦਾ ਸਦਾ ਜਾਈ ਬਲਹਾਰੀ ਦੋਇ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰਨਾ ਤੁਤ ਬਿਨ ਦੂਜੇ ਕੇ ਸਾਲਾਹੀ ਏਕੋ ਇੱਕ ਜਪੀ ਮਨ ਮਾਹੀ ਹੁਕਮ ਬੂਜਣ ਭਏ ਨਿਹਾਲਾ ਏ ਭਗਤਾਂ ਕੀ ਕਾਲਣਾ ਗੁਰ ਉਪਦੇਸ਼ ਜਪੀ ਹੈ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੇ ਸਭ ਬੰਧਨ ਇਹ ਭਰਮ ਮੋਹ ਪਰਜਾਲਣਾ ਜੈ ਰਾਖੈ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਪਲਮਾਨਾ ਬਿਣਸੇ ਬੈਰ ਨਾਈ ਕੋ ਬੈਰੀ ਸਭ ਏਕੋ ਹੈ ਪਾਲਣਾ ਡਰ ਚੂਕੇ ਬਿਨ ਸਹਿ ਅੰਧਿਆਰੀ ਪ੍ਰਗਟ ਪਏ ਪ੍ਰਭ ਪੁਰਖ ਨਰਾਰੀ ਆਪ ਛੋੜ ਪਏ ਸ਼ਰਨਾਈ ਜਿਸ ਕਾਤੇ ਅਸੀਂ ਕਾਲਣਾ ਐਸਾ ਕੋਵਡ ਪਾਗੀ ਆਇਆ ਅੱਠ ਪੈਰ ਜਿਨ ਖਸਮ ਤੇ ਆਇਆ ਤੇ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਿਵਾਰ ਸਧਾਰਨਾ ਇਹ ਬਖਸ਼ੀਸ਼ ਖਸਮ ਤੇ ਪਾਵਾ ਅੱਠ ਪੈਰ ਕਰ ਜੂੜ ਤੇ ਆਵਾ ਨਾਮ ਜਪੀ ਨਾਮ ਸਹਿਜ ਸੁਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਭੁੱਲ ਗਵਾਰਾ ਮਿਥਨ ਮਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨਾ ਪਾਏ ਨੇਚਲੇ ਕ ਨਰਾਇਣ ਗੁਰਪੂਰੇ ਕੀ ਪੋ ਸ਼ਰਨਾਈ ਮੋਹ ਸੋਗ ਸਭ ਭਰਮ ਮਿਟਾਈ ਏਕੋ ਮੰਤਰ ਦੜਾਏ ਔਖਦ ਸੱਚ ਨਾਮ ਰਿਦ ਗਾਇਣਾ ਜਿਸ ਨਾਮੇ ਕੋ ਤਰਸੈ ਬੋ ਦੇਵਾ ਸਗਲ ਭਗਤ ਜਾਂ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਭੰਜਣ ਸੋ ਗੁਰਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੂਜੈ ਤੇਰੇ ਭਵਨ ਧਾਵੈ ਤਾਂ ਕਿਛ ਬੂਜੈ ਸਤਿਗੁਰ ਸ਼ਾਹ ਭੰਡਾਰ ਨਾਮ ਜਿਸ ਰਤਨ ਤਸੇ ਤੇ ਪਾਇਣਾ ਜਾਂ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵੈ ਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਇਣਾ ਪਾਰ ਜਾਤ ਲੋੜੇ ਮਨ ਪਿਆਰੇ ਕਾਮ ਤੇਨ ਸੋਈ ਦਰਬਾਰੀ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਣਾ

sana

ठीक है, जल्दी गाड़ियों के ऊपर आओ।

ਦੇਵੀ ਵਾਸਤੇ

자, 오늘은

안녕하세요.

páginas.

Yukarıda. What?

0: ਪਾਣੀ ਦੇ ਅਨੁਸਾਰ ਆਪਣਾ ਜੀਵਨ ਢਾਲ ਸਕੀਏ। ਭਗਵਤ ਦਾਤਾ ਜੀ ਉਹ ਮਹਾਰਾਜ ਮਹਾਰਾਜ ਜੀ ਆਪਣੇ ਦੇ ਪਾਣੀ ਵਿੱਚ ਦਸ ਸਿੱਖਾਂ ਦੀ ਬਤੀਤ ਹੋਈ ਹੈ, ਤਿੰਨ ਸਿੱਖਾਂ ਦਾ ਬਤੀਤ ਕਰਵਾਉਣਾ, ਉਹਨਾਂ ਬੇਲੀਆਂ ਦੇ ਵੀ ਉਤਰਾਇਆ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਹੋਇਆ।
1: ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੋਲੇ ਸੋ ਨਿਹਾਲ
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
2: ਗੁਰਦੇਵ ਸੁਖਾ ਗਿਆਨ ਭੰਜਨ ਗੁਰਦੇਵ ਮੰਤਰ ਸਹੋਦਰਾ ਗੁਰਦੇਵ ਦਾ

0: ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਪ ਕਰ ਨੇਤਰ ਰਸਨਾ
1: ਤਿਸੇ ਤਿਆਗ।

0: ਲਪਟਿਓ ਤੇ ਅੰਧ ਦਰ
1: ਕੁਟੰਬ ਸਵਾਇਆ
0: ਮਾਇਆ

ਸਦਾ ਮਾਨੇ ਅੰਦਰ ਆਠ ਪੈਸੇ ਮਰੋ ਜਿਸ

0: ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁ ਪਾਵੇ ਹਰ ਜਿਸ ਕੈਦ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ
1: ਮਨ ਸਾਨੀ ਪਰ ਠਾਕੁਰ ਪ੍ਰਭ ਤਾਕੇ
0: ਜੇ ਪ੍ਰਸਾਦ ਤੁਤ ਕੋ ਨ ਪਹੁੰਚੇ
1: ਮਨ ਸਾ ਸਾ ਸਿਮਰੋ ਪ੍ਰਭੂ ਜੇ
0: ਪ੍ਰਸਾਦ ਭਾਈ ਦੁਰਲਭ ਦੇ
1: ਨਾਨਕ ਦਾਗੀ ਭਗਤ ਕਰੇ
0: ਜੇ ਪ੍ਰਸਾਦ ਆ ਭੁੱਖਨ ਪਹਿਰੀ ਜੇ
1: ਮਨ ਦੀ ਸਿਮਰਤ ਕੇ ਆਲਸ ਕੀ ਜੇ
0: ਪ੍ਰਸਾਦ ਅਸਭ ਹਸਤ
1: ਅਸਵਾਰੀ ਮਨ ਜਿਸ ਪ੍ਰਭ ਕਾ ਕਬੂ ਨਾ ਵਿਸਾਰੀ
0: ਪ੍ਰਸਾਦ

ਸਾਧਿਕ ਸੰਗਤ ਜੇ ਸਭ ਆਪ ਨਾਨਕ ਸਾਧ ਪ੍ਰਭੂ ਬਣਿਆਈ ਸਾਧਿਕ ਸੰਗ ਸਦਾ ਸੁਖ ਪਾਵੇ ਸਾਧੂ ਕੇ ਸੰਗ ਅਜਰ ਸਹਿ

ਸਾਧ ਜਨਮੀਤ ਗੁਰਮ ਨਿਸਤਾਰੇ ਜੀ ਸੰਤੇ ਸਭ ਕੋ ਵਰਸਾਵੇ ਸਾਧ ਸੰਗਮ ਕੋ ਬਸੁਰ ਦੇਵਾ ਸਾਧ ਸੰਗਮ ਮ੍ਰਿਤ ਗੁਣ ਗਾਇਨ ਨਾਨਕ ਸਾਧ ਕੇ ਸੰਗ ਸਫਲ ਜਨਮ ਦਰਸ਼ਨ ਪੇਟ ਦੋਰ ਨਿਹਾਲ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਸੰਗ ਵਿਛੜੇ ਧਰ ਮੇਲਾ ਸਾਧ ਕੇ ਸੰਗ ਨਾ ਫਿਰਤਾ ਜਾਵੇ ਨਾਨਕ ਉਦਰੇ ਸਾਧ ਸੁਨ ਰਸੇ

0: ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਆਤਮ ਹਿਤਾਵੇ
1: ਜੀਵਨ ਮੁਖ ਸੋ ਕਹਾਵੇ
0: ਐਸਾ ਹਰ ਤੈਸਾ ਸੋਗ
1: ਸਦਾ ਨੰਦ ਨਹੀਂ ਵਿਯੋਗ
0: ਐਸਾ ਸੁਣ ਤੈਸੀ ਉਸ ਮਾਟੀ
1: ਐਸਾ ਮ੍ਰਿਤ

ਕਈ ਕੋਟ ਪਾਥ ਬ੍ਰਿਖਤ ਪਜਾਏ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਦੇਵਦਾਨ ਇੰਦਰ ਸਰ ਸ਼ਤਰ, ਨਾਨਕ ਜਿਸ ਭਾਵੈ ਤਿਸ ਨਿਸਕਾਰ ਹੈ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗਿਰੀ ਮੇਰ ਸਵਰਨ ਦੀਵੇ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਜ, ਨਾਨਕ ਆਪ ਲਭ ਦਰਿਆ ਭਰਪੂਰ, ਕਈ ਕੋਟ ਨਸ ਸੁਰਗ ਨਿਵਾਸੀ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ

ਸੰਤ ਕੀ ਦੁੱਖ ਨਾ ਸੁਖ ਦੇ ਡਰ ਨਾਨਕ ਸੰਤ ਭਾਵੇ ਦਾ ਲੈ ਮਿਲਾਏ ਸੰਤ ਕਾ ਦੁੱਖ ਕਿਤੇ ਕਾਜ ਨਾ ਪਹੁੰਚੇ ਸੰਤ ਕਾ ਦੁੱਖ ਨੂੰ ਜੁੜ ਪਾਈਏ ਸਾਸ ਬਿਨਾ ਮੇਰੇ ਤੇ ਕੀ ਲੋਥਾ ਆਪਣ ਬੀਜ ਆਪੇ ਹੀ ਖਾਏ ਨਾਨਕ ਸੰਤ ਭਾਵੇ ਦਾ ਲੈ ਉਭਾਰ ਜੋ ਜਲ ਵੀ ਹੁਣ ਮਛਲੀ

0: ਸਭ ਰੰਤਰੇ ਕੋ ਸੋਏ
1: ਬਿਨਾ ਆਪੇ ਦਾਣਾ
0: ਕਹਿ ਕਬੀਰ ਕੇ ਹੀਰ ਸਜਾਨਾ
1: ਹਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਰਸੰਦ
1: ਕਿਰਪਾ ਨਿਧਾਨ
0: ਸਭ
1: ਸਾਧ ਤੇਰੀ ਕੀ ਚਰਨੀ ਪਾਓ
0: ਨਾਨਕ ਕੇ ਮਨੇ ਹਰਾਓ
1: ਮਨਸਾ ਪੂਰਨ ਸਰਨਾ
0: ਜੋ ਕਰ ਪਾਇਆ ਸੋਈ ਹੋਗ
1: ਹਰਨ ਭਰਨ ਜਾਗਾ ਨੇ ਤ੍ਰਿਫੋਰ
0: ਜਿਸਦਾ ਮੰਤ ਨ ਜਾਣੇ ਹੋਰ
1: ਅਨੰਦ ਰੂਪ ਮੰਗਲ ਸਜ ਜਾ ਕੇ
0: ਸਰਬ ਥੋਕ ਸੁਣੀਏ ਕਰ ਤਾਕੇ
1: ਸਜ ਮੈਂ ਰਾਜ ਜੋਗ ਮੈਂ ਜੋਗੀ
0: ਤਾਂ ਮੈਂ ਤਬੀਸਰ ਰੈਸ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਤਿਸ ਪੁਰਖ ਆਗੇ ਨੇ ਅੰਤ ਨ ਪਾਇਆ
1: ਜਾਕੀ ਲੀਲਾ ਕੀ ਮਿਤ ਨਾਹੀ
0: ਸਗਲ ਦੇ ਹਾਰੇ ਉਗਾਰੇ
1: ਪਿਤਾ ਕਾ ਜਨਮ ਕੀ ਜਾਣੈ ਪੂਰ
0: ਸਗਲ ਪਰੋਈ ਆਪਣੇ
1: ਸੁਮਤ ਗਿਆਨ ਧਿਆਨ ਦਿੰਦੇ
0: ਜਨਦਾਸ ਨਾਮ ਧਿਆਵੇ ਸੇ
1: ਤੇ ਗੁਣ ਮੈਂ ਜਾਗੋ ਬਰਮਾਏ
0: ਜਨਮ ਮਰੇ ਫਿਰ ਆਵੇ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਕ ਹਰੇਕ ਰੰਗ
1: ਨਾਨਾ ਵਿਦ ਕੀਨੋ ਵਿਸਥਾਰ
0: ਪ੍ਰਭ ਅਵਿਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ
0: ਪੂਰਿਓ ਪੂਰਨ ਸਭ ਢਾਏ
1: ਨਾਨਾ ਵਿਦ ਕਰ ਬਣਤ ਬਣਾਈ
0: ਆਪਣੀ ਕੀਮਤ ਆਪੇ ਪਾਏ
1: ਸਭ ਗੜ ਤਿਸ ਕੇ ਸਭ ਤਿਸ ਕੇ ਠਾਓ
0: ਜਬ ਜਬ ਜੀਵੇ ਨਾਨਕ ਹਰਿ ਨਾਉ
1: ਨਾਮ ਕੇ ਧਾਰੇ ਸਗਲੇ ਜੰਤੁ
0: ਨਾਮ ਕੇ ਧਾਰੇ ਕਣ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ
1: ਨਾਮ ਕੇ ਧਾਰੇ ਆਗਾਸ ਪਾਤਾ
0: ਨਾਮ ਕੇ ਧਾਰੇ ਸਗਲਾ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸਭ ਉਦਰੇ ਸੁਨ ਸਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਰਨੇ ਸੋ ਜਗਤ ਪਾਏ
1: ਰੂਪ ਸਤ ਜਾਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਸਤ ਉਤਪਾਦ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਜਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਟੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾਗੇ ਨਿਰਮਲ ਪ੍ਰਵੇਸ਼
1: ਸਤ ਨਿਰਤ ਪੂਜੇ ਜੇ ਕੋਇ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਵਿਦ ਗਤ
1: ਜਿਸ ਕੀ ਸ੍ਰਿਸ਼ਟੀ ਸੁਕਰਨੈ ਹਾਰ
0: ਆਵਣਾ ਕੁਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀਆ
0: ਨਾਨਕ ਜੋ ਜਿਸ ਪਾਵੇ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਨ ਪ੍ਰਭ ਕੇ ਰੰਗ ਰਾਜ ਜਨ ਰਹੇ
0: ਗੁਰਕੇ ਵਚਨ ਪਦਾਰਥ ਲੈ
1: ਹੋਈ ਦਾਤੇ ਦੁੱਖ ਕਾਟਨ ਹਾਰ
0: ਜਾਗੇ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਾਗੇ ਸੰਗੇ

ਪ੍ਰਭੂ ਪਛਾਤਾ ਸਰਬ ਸੁਖ ਪਾਵੇ ਜਿਸਕੇ ਦਰਸਾ ਪਾਪ ਮਿਟਾਵੇ।

ਕਾ ਸਿਖੜ ਬਾਗੀ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੀ ਆਗਿਆ ਮਨ ਮੈਂ ਸਹਿ

ਜਨਮ ਜਨਮ ਕਾ ਤੂੰ ਕਾ ਗਾਣੇ ਬਾਬਾ ਪ੍ਰਭ ਨਾਨਕ ਜਨ ਜਾਇਆ।

श्रीमद् हर के गुण गाए, हर के नाम की कथा मनवाई।

0: ਜੋਤ ਸੰਗ ਸਮਾਵੈ
1: ਕਿਸੇ ਭੂਖਾ ਮੰਦਰ ਤਾਵੈ
0: ਕਰਨ ਕਰਾਵਣ ਕਰਨੈ ਹਾਰ
1: ਨਾਨਕ ਕਰਦੇ ਕਾ ਨਾਹੀ ਸੁਮਾਰ
0: ਜਬ ਆਪਣੀ ਸੋਭਾ ਆਪਣ ਸੰਗ ਬਣਾਏ
1: ਕਵਨ ਮਾਇ ਕਾ ਮਿਲਕ ਸੁਖ ਪਾਈ
0: ਜੈ ਸਰਬ ਕਲਾ ਆਪੈ ਪਰਵੀਨ
1: ਜੈ ਵੇਦ ਦੇਵ ਕਾ ਕੋ ਚੀਨ
0: ਜਬ ਆਪਣ ਆਪ ਆਪ ਉਰ ਧਾਰੈ ਜੈ ਆਵਨ ਊਚ ਆਪਣ ਆਪ ਨੇਰਾ
1: ਜੈ ਕਵਨ ਠਾਕੁਰ ਕੋ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਲ ਜਾਣੋ ਆਪ
0: ਜੈ ਅਚਲ ਅਚੇਦ ਅਭੇਦ ਸਮਾਇਆ
1: ਮਹਾਂ ਕਿਸੇ ਵਿਆਪਕ ਮਾਇਆ
0: ਆਪਸ ਕੋ ਆਪੇ ਆਦੇਸ਼
1: ਜੈ ਗੁਣ ਕਾ ਨਾਹੀ ਪਰਵੇਸ਼
0: ਜੈ ਏਕ ਹੈ ਏਕ ਏਕ ਭਗਵੰਤਾ
1: ਜੈ ਕੌਣ ਜਿਨ ਕੀ ਸਲਾਗੇ ਚਿੰਤਾ
0: ਜੈ ਆਪਣ ਆਪ ਆਪ ਪਤਿਆਰਾ
1: ਜੈ ਕੌਣ ਕਥੈ ਕੌਣ ਸੁਨੇ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪਰ ਪੰਚ ਅਕਾਰ ਪਾਪ ਪੁਨ ਤੈ ਭਈ ਕਹਾਵਤ ਆਲ ਜਾਲ ਮਾਇਆ ਜੰਜਾਲ ਰੂਪ ਸੂਖ ਮਾਨ ਅਪਮਾਨ ਆਪਣ ਖੇਲ ਆਪ ਕਰ ਦੇਖੈ ਜੈ ਅਭਗਤ ਭਗਤ ਤੈ ਆਪ ਦੋਹੂ ਪਾਕ ਆਪੈ ਧਨੀ ਆਪੇ ਕੌਤਕ ਕਰੈ ਅਨਦ ਚੋਜ
1: ਆਪੇ ਰਸ ਪਾਉ
0: ਜਿਸ ਭਾਵੈ ਤਿਸ ਆਪਣ ਨਾਂ ਲੈ ਲਾਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ

ਵਸ ਕਰਨ ਸਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅਮਰਤ ਕਲ ਟਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਜੋ ਗੁਰ ਜਗਤ ਫਿਰ ਸੀ ਅੰਗਰੋ ਰਾਜ ਜੋਗ ਲੈਣਾ ਕਰੈ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰ ਸੀ ਅੰਗਰੋ ਰਾਜ ਜੋਗ ਲੈਣਾ ਕਰੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੜਹੰਸ ਮਹੱਲਾ ਤੀਜਾ ਛੰਤ।

ਸੱਚੇ ਸ਼ਬਦ ਮਿਲ ਰਹੀ ਮੁਈਏ ਫਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਤਿਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 567 ਤੋਂ ਪ੍ਰਾਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨ ਆਵੈ ਤੋਟ ਦੇਂਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਤੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਦ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ।

ਈਸ਼ਵਰ ਬਰਮਾਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰੀਆਓ ਜੋ ਤਿਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਜੋ ਤਿਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾਉ ਵਿੰਡਾ ਵੈ ਨਾਹੀ ਕੋ ਥਾਉ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਉੱਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਚਿਤਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਸਹਿਸ ਅਠਾਰਹਿ ਕਹਿਣ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨ ਵਿਸਰੈ ਹੈ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ
ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜੇ ਵੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। ਕੇਤੇ ਮੰਗੇ ਜੋਦ ਅਪਾਰ, ਕੇਤੇ ਅਗਣਤ ਨਹੀਂ ਵਿਚਾਰ। ਕੇਤੇ ਦੁਖ ਭੁਖ ਸਦਮਾਰ, ਇਹ ਪੇ ਦਾਤਰੀ ਦਾਤਾਰ। ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆ ਮੋਹਿ ਖਾਏ। ਜਿਸਨੂੰ ਬਖਸ਼ੇ ਸਿਫਤ ਸਾਲਾ।

ام البخشیش ام اللسان ام الکرم ام الفرمان آکھے وید پاٹھ پران آکھے پڑھے کرے وکھیان آکھے ایسر آکھے سدھے آکھے کیتے کیتے بدھ کیتے آکھے آکھن پاہی کیتے کہہ کہہ اٹھ اٹھ جاہے جیوڑ پاوے تیوڑ ہوئے نانک جانے سچا سوئے ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪਰਿਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਹੇ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹੇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰੈ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲਸੂਰ ਤਿਨ ਮਹਿਰਾਮ ਰਹਿਆ ਭਰਪੂਰ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ।

ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਨੰਦ ਸਾਹਿਬ, ਰਾਮਕਲੀ ਮਹੱਲਾ ਤੀਜਾ। ਆਨੰਦ ਪਿਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ
1: ਆਈਆਂ।
0: ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ
1: ਪੁਜਾਈਆਂ।
0: ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ। ਕਹਿ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਤੁਦ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰਿਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਅੰਦਰੋਂ ਜਿਨਕਾ ਮੂੰਹ ਟੁੱਟਾ, ਤਿਨਕਾ ਸ਼ਬਦ ਸੱਚਾ ਵਿਚਾਰ ਸਵਾਰਿਆ। ਬਾਬਾ ਜਿਸ ਤੂੰ ਦੇਹੇ ਸੋਈ, ਜਨ ਪਾਵੇ। ਇੱਕ ਭਰਮ ਭੂਲੇ ਫਿਰੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ।

ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਅਗਮ ਗੋਚਰਾ ਤੇਰਾ ਅੰਤ ਨ ਪਾਇਆ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵਹੇ ਜਿਸਨੂੰ ਕਥਾ ਸੁਣਾਏ ਆਪਣੀ ਜਿਸੇ ਗੁਰਦੁਆਰੈ ਸੁਖ ਪਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨ ਪਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਨਹਿ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੁਹੈ ਹਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੈਤਾਲਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀ ਅਜਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨੈ ਸਮਾਣੀ ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ।

ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਐਸੀ ਅਗਨ ਉਧਰ ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ।

ਲਾਇਆ ਹਰ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਹਰ ਨਿਤ ਜਪੋ ਜੀਓ ਲਾਹਾ ਕੱਟਿਓ ਦਿਹਾੜੀ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਪਿਆਸ ਨ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰੂ ਮਿਲੈ ਜਿਸ ਆਏ ਇਸ

ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤ ਰਾਖੀ ਤਾਂ ਤੂੰ ਜਗ ਮੈਂ ਆਇਆ। ਹਰ ਗਾਉ ਮੰਗਲ ਨਿਤ ਸਖੀ ਹੈ, ਸੋਗ ਦੁਖ ਨਾ ਵਿਆਪੇ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਦ ਕਰਮ ਕਮਾਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਇਹ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਇਹ ਸ਼ਰਵਣੋ ਮੇਰੇ ਓ ਸੱਚ ਹੈ, ਸੁਣਨੇ ਨੂੰ ਪਠਾਏ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਪਠਾਏ। ਵਜਾਇਆ ਵਾਜਾ ਪਾਉਣ ਨੂੰ ਦੁਆਰੇ ਕੀਏ, ਦਸਵਾਂ ਗੁਪਤ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨ ਜਾਈ ਪਾਇਆ। ਇਹੋ ਸਾਚਾ ਸੋਹਿਲਾ, ਸਾਚਾ ਕਰ ਗਾਵਹੁ, ਸਚੋ ਧਿਆਵਹੁ ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹਿ।

0: ਪਵਿੱਤ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਾਦ ਤੂਰ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨੌ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ

ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੀ ਪਿਤਾ ਆਪ ਵਾਹਿਗੁਰੂ

ਦੀਵਾਨ ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਨਾਮ ਸਿਮਰਨ ਅਭਿਆਸ ਆਪ ਜੀ ਦੇ ਹਜ਼ੂਰ ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਤੋਂ ਸਨਮੁੱਖ ਵਿਚਰਦਿਆਂ ਤੋਂ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਜਪ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸਵਈਆਂ ਦੇ ਜਾਪ ਕਰਦਿਆਂ ਤੋਂ ਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਅਭੈ ਸਿੰਘ

ਅਰਦਾਸ ਬੇਨਤੀ ਜੋਦੜੀ ਸਤਿਗੁਰੂ ਵਿਦੇਸ਼ਾਂ ਵਿੱਚ PR ਬਖਸ਼ਿਸ਼ ਕਰਨੀ, ਯੋਗ ਜੀਵਨ ਸਾਥੀ ਦੀ ਦਾਤ ਬਖਸ਼ਿਸ਼ ਕਰਨੀ, ਮੇਰਾ ਅੰਤ ਕਰਨੀ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਬੀਬੀ ਗੁਰਪ੍ਰੀਤ ਕੌਰ, ਬੀਬੀ ਯਸ਼ਵਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ, ਬੱਚੀ ਪ੍ਰਭਨੀਰ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਕਿਰਪਾਲਤਾ ਕਰਨੀ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ

ਕਰਮ ਨਾਮ ਬਰਨਤ ਸੁਮਤ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰੇ ਅਰ ਸੋਹ ਕੁਰ ਸੋਹ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰੱਤੀ ਮੁਰੀਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੁਰੀਏ ਪਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਆਪਣੇ ਪਾਵਨ ਪਵਿੱਤਰ ਅਸਥਾਨਾਂ 'ਤੇ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਕਿਰਪਾਲਤਾ ਕਰਕੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾ ਕਰੋ। ਔਰ ਜੋ ਸਹਿਜ ਪਾਠ ਨਿਰੰਤਰ ਚੱਲ ਰਹੇ ਹਨ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਜੋ ਸੰਗਤੀ ਰੂਪ ਦੇ ਵਿੱਚ ਆਰੰਭ ਹੁੰਦੇ ਹਨ, ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਜਿਨ੍ਹਾਂ ਨੇ ਅਜੇ ਤੱਕ ਹਾਜ਼ਰੀ ਨਹੀਂ ਲਵਾਈ ਹੈ ਉਹ ਜ਼ਰੂਰ ਇੱਕ ਅੰਗ ਕਰਕੇ ਜਾਂ ਦੋ ਅੰਗ ਕਰਕੇ ਜਿੰਨਾ ਸਮਾਂ ਲੱਗੇ ਆਪ ਜੀ ਸਹਿਜ ਪਾਠ ਦੇ ਵਿੱਚ ਹਾਜ਼ਰੀਆਂ ਲਵਾਓ। ਔਰ ਨਾਲ ਹੀ ਇੱਕ ਗੱਲ ਦਾ ਆਪ ਜੀ ਨੇ ਖਿਆਲ ਰੱਖਣਾ ਹੈ ਕਿ ਜਿੱਥੇ ਵੀ ਆਪ ਜੀ ਸਹਿਜ ਪਾਠ ਕਰੋ ਉੱਥੇ ਨਾਲ ਹੀ ਡਾਇਰੀ ਰੱਖ ਦਿੱਤੀ ਜਾਂਦੀ ਹੈ। ਉਸ ਡਾਇਰੀ ਉੱਪਰ ਆਪ ਜੀ ਨੇ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਕਿੱਥੋਂ ਤੱਕ ਸਹਿਜ ਪਾਠ ਸੰਪੂਰਨ ਹੋਇਆ ਹੈ, ਉੱਥੋਂ ਅੱਗੇ ਆਰੰਭ ਕਰਕੇ ਜਿੱਥੇ ਤੁਸੀਂ ਸੰਪੂਰਨ ਕਰੋਗੇ ਉਹ ਲਿਖ ਕੇ ਜਾਣਾ ਹੈ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਆਓ ਹੁਣ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

सोचन सी सब कोई आई बारी है तेरी।

ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਦਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇਐ ਘਰ ਨੌ ਨਿਧਿ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬ

ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬ

ਗੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੇ, ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ।

ਲੇ ਹੋ ਉਭਾਰ ਵਾਲੀ ਕਿਰਪਾ ਕਰਨੀ ਸਤਿਗੁਰੂ ਜੀਓ, ਅਰਦਾਸ ਬੇਨਤੀ ਦਰ 'ਤੇ ਪ੍ਰਵਾਨ ਕਰਨੀ ਸਰਦਾਰ ਰਾਜਨ ਸਿੰਘ ਵਾਲੀਆ ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕਰਨੀ ਕਾਰਜ ਰਾਜ ਕਰਨੇ ਸਤਿਗੁਰੂ ਜੀ, ਉਹ ਪੰਜਾਬ ਜਾਣਾ ਹੈ, ਆਪ ਜੀ ਨੇ ਰਸਤੇ ਵਿੱਚ ਅੰਗ ਸੰਗ ਸਹਾਇਤਾ ਕਰਨੀ, ਜਿਹੜੇ ਕਾਰਜਾਂ ਵਾਸਤੇ ਜਾਣਾ ਸੋ ਕਾਰਜ ਸੰਪੂਰਨ ਕਰਨੇ ਸਤਿਗੁਰੂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

বলে সোনহান ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਚਰਨ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾਵੇ। ਸਤਿਗੁਰ ਸੇਵਾ ਪਾਏ ਪ੍ਰਾਨ ਪੂਜਾ ਕਰੇ ਸਿੱਖ, ਸਰਬ ਨਿਦਾਨ ਅਗਰ ਭਾਗ ਲਿਵਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ

ਹਰ ਹਰ ਸਿਉ ਨੇਹੁ ਰਚਾਇਆ, ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਇਆ, ਸਾ ਧਨ ਸ਼ਬਦ ਸੁਹਾਵੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਉਪਰੰਤ ਨਾਮ ਸਿਮਰਨ ਅਭਿਆਸ ਅਤੇ ਸੰਗਤੀ ਰੂਪ ਦੇ ਵਿੱਚ ਨਿਤਨੇਮ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਕਮਲਜੀਤ ਸਿੰਘ, ਬੀਬੀ ਮਨਦੀਪ ਕੌਰ, ਤਿੰਨਾਂ ਵੱਲੋਂ ਬੱਚੀ ਅੰਮ੍ਰਿਤ ਕੌਰ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ, ਸਰਦਾਰ ਬਲਦੇਵ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਜਿਸ ਜਿਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਸਤਿਗੁਰੂ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। 12 ਅਤੇ 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 12 ਅਤੇ 13 ਤਰੀਕ ਨੂੰ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਬੀਬੀ ਕੌਲਾਂ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ। 14 ਤਰੀਕ ਨੂੰ ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ। 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਅਤੇ 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਸੇਵਕ ਪਰਿਵਾਰ ਵੱਲੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਸਲੋਕ ਸਰਵਣ ਕਰੀਏ ਜੀ। ਗੁਰੂ ਕਾ ਲੰਗਰ ਵੀ ਤਿਆਰ ਹੈ, ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸਿ ਉਧਾਰੀ ਨਾਨਕਾ ਸੁਸਿਮਰੀ ਜਨ ਹਾਰ।

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾ

0: ਰਾਮ ਰਹਿਓ ਨਿਕਸਤ ਨਾਹੀ ਨਮੀਤਾ
1: ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹੀਨ ਪੀਤ
0: ਨਰ ਚਾਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣਿਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹੇ ਸੋਹ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਚਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣ ਹੋ ਵੱਡ ਪਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪੇ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ। ਕੋਈ ਨਾ ਜਾਣੇ ਤੁਮਰਾ, ਚਾ ਭਗਵੰਤ ਸਗਲ ਸਮਗਰੀ।

ਨਾਨਕ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ

ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸਦਾਨ, ਰਹਿਤਦਾਨ, ਵਿਵੇਕਦਾਨ, ਵਿਸਾਹਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਖਦੇਵ ਸਿੰਘ, ਬੀਬੀ ਜਸਵਿੰਦਰ ਕੌਰ ਜੀ, ਤਿੰਨਾਂ ਦੇ ਬੱਚੇ ਸਰਦਾਰ ਕੁਲਵੀਰ ਸਿੰਘ, ਬੀਬੀ ਅਮਨਦੀਪ ਕੌਰ, ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਪਰਿਵਾਰ ਦੀ ਆਪਸੀ ਏਕਤਾ, ਇਤਫਾਕ, ਸੁੱਖ ਸ਼ਾਂਤੀ, ਆਪਸੀ ਪਿਆਰ, ਇਕੱਤਰਤਾ ਲਈ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਪਰਸੋਂ ਰੋਜ਼ ਤੋਂ ਸਤਿਗੁਰੂ ਜੀ ਗੁਰਬਾਣੀ ਪਾਠ ਆਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਨੇ ਮਿਹਰਾਮਤ ਕੀਤੀ, ਤਰਸ ਕੀਤਾ, ਸਤਿਗੁਰੂ ਜੀ ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਭੋਗ ਪਾਏ ਗਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ, ਆਪ ਜੀ ਦੇ ਹਜ਼ੂਰ ਵਿਚਰਦਿਆਂ, ਸਤਿਗੁਰੂ ਜੀ ਉਚਾਰਨ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਉਹ ਸੇਵਕ ਪਰਿਵਾਰ ਵੱਲੋਂ ਜਿਨ੍ਹਾਂ ਭਾਵਨਾਵਾਂ ਕਰਕੇ ਆਪ ਜੀ ਦੇ ਅਸਥਾਨਾਂ 'ਤੇ ਸੇਵਾਵਾਂ ਲਈਆਂ, ਸਤਿਗੁਰੂ ਜੀ ਉਹ ਸੋ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਆਪਸੀ ਸੁੱਖ ਸ਼ਾਂਤੀ, ਆਪਸੀ ਏਕਤਾ, ਇਤਫਾਕ ਬਖਸ਼ਣਾ। ਮਹਾਰਾਜ ਜੀ ਉਹ ਬੱਚਿਆਂ ਨੂੰ ਨਿਤਨੇਮ ਦੀਆਂ ਦਾਤਾਂ, ਆਪਣੇ ਚਰਨ ਕਮਲਾਂ ਦਾ ਪਿਆਰ, ਆਪਸੀ ਏਕਤਾ ਬਖਸ਼ਿਸ਼ ਕਰਨੀ, ਆਪਣੇ ਦਰੋਂ ਘਰੋਂ ਗੁਰਸਿੱਖੀ, ਸਿਦਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰੂ ਜੀ ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ। ਸਤਿਗੁਰੂ ਜੀ ਉਹ ਮਿਹਰਾਮਤ ਕਰੋ ਪਾਤਸ਼ਾਹ ਦੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਸੰਪੂਰਨਤਾ ਜੀ ਕੀ ਅਰਦਾਸ, ਪਰਿਵਾਰ ਦੀਆਂ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ, ਕਿਰਪਾ ਕਰੋ। ਸਤਿਗੁਰੂ ਜੀ ਉਹ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਤਿਗੁਰੂ ਜੀ ਅਖੰਡ ਪਾਠ ਸਮੇਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ੋ, ਸੁੱਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੇਟਤ ਸੰਗ ਇਹੋ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ

ਜਾਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ, ਜਾ ਕੀ ਧੀਰਕ ਇਸ ਮਨ ਹੈ ਸਧਾਰੇ, ਜਾ ਕੈ ਸਿਮਰਨ ਮੁਖ ਉਜਲਾਰੇ, ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਰਹਾਓ